ਆਰਾਮ ਲਿਖ ਕੇ ਪਾਣੀ ਵਿਚ ਰੱਖ ਦਿਓ ਤੇ ਪੱਥਰ ਤਰ ਸਕਦਾ। ਦੇਵਾ ਇੱਕ ਪੰਡਿਤ ਸੀ। ਦੇਵਾ ਪੰਡਿਤ ਨੇ ਅਪਰਾਧ ਕੀਤਾ ਪਰ ਪੱਥਰ ਨੇ ਉਹਨੂੰ ਉਤਾਰ ਦਿੱਤਾ। ਭਾਈ ਜੇ ਇੱਕ ਪੱਥਰ ਇਨਸਾਨ ਨੂੰ ਉਤਾਰ ਸਕਦਾ ਹੈ ਸੱਚੀ ਭਾਵਨਾ ਦੇ ਨਾਲ, ਤੇ ਜਿਹੜਾ ਇਨਸਾਨ ਮਨ ਕਰਕੇ ਰਾਮ ਕਵੀ ਉਹ ਕਿਉਂ ਨਹੀਂ ਤਰਦਾ, ਜ਼ਰੂਰ ਤਰਦਾ। ਦੇਵਾ ਪੰਡਿਤ ਇੱਕ ਰਾਜੇ ਦੇ ਰਾਜ ਵਿੱਚ ਮੰਦਰ ਦਾ ਪੁਜਾਰੀ ਸੀ। ਇਹਦਾ ਕੰਮ ਸਵੇਰੇ ਉੱਠਣਾ, ਮੰਦਰ ਨੂੰ ਧੋਣਾ

ਪੱਥਰ ਦੀਆਂ ਮੂਰਤੀਆਂ ਦੇ ਗਲ ਵਿਚ ਪਾ ਦੇਣਾ। ਰਾਜੇ ਨੇ ਆਣਾ, ਪੂਜਾ ਕਰਨੀ, ਪੂਜਾ ਕਰਕੇ ਜਦੋਂ ਰਾਜੇ ਨੇ ਜਾਣ ਲੱਗਣਾ, ਮੂਰਤੀਆਂ ਦੇ ਗਲੋਂ ਉਹ ਹਾਰ ਲਾ ਕੇ ਰਾਜੇ ਦੇ ਗਲ ਵਿਚ ਪਾ ਦੇਣਾ। ਬਸ ਇੰਨਾ ਕੰਮ ਇਸ ਦੇਵਾ ਪੰਡਿਤ ਦਾ ਸੀ, ਜਿਹਦਾ ਜ਼ਿਕਰ ਭਗਤ ਨਾਮਦੇਵ ਨੇ ਆਪਣੀ ਬਾਣੀ ਵਿਚ ਕੀਤਾ। ਬਹੁਤ ਸਮਾਂ ਬੀਤ ਗਿਆ। ਇੱਕ ਦਿਨ

देवा पंडित ने बहुत उड़ीक कीती कि सूरज चढ़ गया, दोपहर हो चली है।

ਤੇ ਫਿਰ ਮੂਰਤੀਆਂ ਦੇ ਗਲ ਵਿੱਚ ਪਾ ਦਿੱਤਾ ਤੇ ਆਪਣੀ ਜਗ੍ਹਾ ਤੇ ਫਿਰ ਬੈਠ ਗਿਆ। ਇਨਸਾਨ ਜਿਹੜਾ ਇਨਸਾਨ ਦੇ ਕੋਲੋਂ ਡਰਦਾ ਹੈ, ਪਰਮੇਸ਼ਰ ਕੋਲੋਂ ਨਹੀਂ। ਜੇ ਉਹ ਪੰਡਿਤ ਪਰਮੇਸ਼ਰ ਦੇ ਕੋਲੋਂ ਡਰਦਾ ਹੁੰਦਾ ਤੇ ਉਹ ਹਾਰ ਆਪਣੇ ਕੋਲੋਂ ਲਾਹ ਕੇ ਮੂਰਤੀਆਂ ਦੇ ਗੱਲ ਨਾ ਪਾਉਂਦਾ। ਪਰ ਉਹ ਰਾਜੇ ਕੋਲੋਂ ਡਰਦਾ ਸੀ, ਰਾਜੇ ਦੇ ਡਰ ਤੋਂ ਆਪਣੇ ਕੋਲੋਂ ਹਾਰ ਲਾ ਕੇ ਮੂਰਤੀਆਂ ਦੀ ਗੱਲ ਪਾ ਦਿੱਤਾ। ਰਾਜੇ ਨੂੰ ਵੱਡਾ ਸਮਝ

ਭਾਵੇਂ ਮੰਦਰ ਗੁਰਦੁਆਰੇ ਬੈਠਾ ਹੋਵੇ, ਮਸਜਿਦ ਵਿਚ ਬੈਠਾ ਹੋਵੇ, ਕੋਈ ਅਫੀਸਰ ਆ ਜਾਏ, ਕੋਈ ਨੇਤਾ ਆ ਜਾਏ, ਕੀਰਤਨ ਹੋ ਰਿਹਾ ਹੋਵੇ, ਭਜਨ ਹੋ ਰਿਹਾ ਹੋਵੇ, ਨਿਵਾਜ ਪੜੀ ਜਾ ਰਹੀ ਹੋਵੇ, ਧਾਰਮਿਕ ਪ੍ਰੋਗਰਾਮ ਹੋਵੇ,

ਜਿਹੜਾ ਕੋਈ ਅਫੀਸਰ ਆ ਰਿਹਾ ਉਹਨੂੰ ਲੈਣ ਵਾਸਤੇ ਬਾਹਰ ਭੱਜ ਜਾਂਦੇ। ਭਗਵਾਨ ਦੀ ਮੂਰਤੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਭਾਵੇਂ ਕੱਲੀ ਪਈ ਰਵੇ, ਉਹਨਾਂ ਨੂੰ ਗੁਰੂ ਦਾ ਡਰ ਨਹੀਂ ਅਫੀਸਰ ਦਾ ਡਰ ਹੈ। ਅਫੀਸਰ ਨਾ ਨਾਰਾਜ਼ ਹੋ ਜਾਵੇ ਗੁਰੂ ਭਾਵੇਂ ਹੋਵੇ। ਅਫੀਸਰ ਦੇ ਪੈਰਾਂ ਨੂੰ ਹੱਥ ਲਾਣਾ ਹੈ ਪਰ ਗੁਰੂ ਨੂੰ ਚੰਗੀ ਤਰ੍ਹਾਂ ਮੱਥਾ ਵੀ ਨਹੀਂ ਟੇਕਣਾ, ਚੰਗੀ ਤਰ੍ਹਾਂ ਸਿਰ ਵੀ ਨਹੀਂ ਨਿਵਾਣਾ। ਪਰ ਅਫੀਸਰ ਜਿਹੜਾ ਹੈ ਉਹਦੇ ਅੱਗੇ ਪਿੱਛੇ ਤੁਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਣ ਵਾਸਤੇ ਗੁਰਦੁਆਰੇ ਜਾਣਾ ਹੋਵੇ ਤਾਂ ਕੋਈ ਜਾ ਕੇ ਰਾਜੀ ਨਹੀਂ। ਅਫੀਸਰ ਨੂੰ ਲਿਆਉਣਾ ਹੋਵੇ ਤੇ ਆਪਾਂ ਕਾਰਾਂ ਲੈ ਕੇ ਜਾਂਦੇ ਹਾਂ ਕਿ ਅਫੀਸਰ ਖੁਸ਼ ਹੋਵੇ, ਕਿਉਂ ਕਿ ਆਪਾਂ ਇਨਸਾਨ ਤੋਂ ਡਰਨੇ ਹਾਂ ਪਰਮੇਸ਼ਰ ਤੋਂ ਨਹੀਂ। ਦੇਵਾ ਪੰਡਿਤ ਵੀ ਰਾਜੇ ਤੋਂ ਡਰਿਆ ਹੈ ਰੱਬ ਤੋਂ ਨਹੀਂ, ਤੇ ਹਾਰ ਭਗਵਾਨ ਦੀ ਗੱਲ ਪਾ ਦਿੱਤਾ।

ਇਹ ਸੋਚ ਲਿਆ ਕਿ ਸਵੇਰੇ ਜਾ ਕੇ ਦੇਵਾ ਪੰਡਿਤ ਨੂੰ ਇਹ ਜ਼ਰੂਰ ਪੁੱਛਣਾ ਹੈ ਕਿ ਹਾਰ ਦੇ ਨਾਲ ਇਹ ਵਾਲ ਕਿੱਥੋਂ ਆਏ। ਦੂਸਰੇ ਦਿਨ ਰਾਜਾ ਤਿਆਰ ਹੋ ਕੇ ਮੰਦਰ ਵੱਲ ਤੁਰ ਪਿਆ। ਦੇਵਾ ਪੰਡਿਤ ਨੇ ਸਮੱਗਰੀ ਤਿਆਰ ਕੀਤੀ, ਫੁੱਲ ਤੋੜ ਕੇ ਮਾਲਾ ਬਣਾਈ, ਮੂਰਤੀਆਂ ਦੇ ਗੱਲ ਪਾ ਦਿੱਤੀ।

ਉਹਦੇ ਨਾਲ ਦੋ ਚਿੱਟੇ ਵਾਲ ਲੱਗੇ ਹੋਏ ਸਨ। ਕਿ ਇਹ ਪੱਥਰ ਦੀਆਂ ਮੂਰਤੀਆਂ, ਇਹਨਾਂ ਨੂੰ ਸਫੈਦ ਵਾਲ ਵੀ ਆਉਂਦੇ ਨੇ? ਦੇਵਾ ਪੰਡਿਤ ਸੁਣ ਕੇ ਇਕਦਮ ਘਬਰਾ ਗਿਆ।

ਹੈ ਪੰਡਿਤ ਜੀ ਅੱਜ ਤੱਕ ਤਾਂ ਸੁਣਿਆ ਨਹੀਂ ਕਿ ਪੱਥਰ ਦੀਆਂ ਮੂਰਤੀਆਂ ਨੂੰ ਵੀ ਦਾੜੀ ਜਾਂ ਵਾਲ ਆਉਂਦੇ ਨੇ ਤਾਂ ਇਹ ਦੱਸੋ ਕਿ ਇਹ ਵਾਲ ਕਿਹਦੇ ਸਨ ਕਹਿੰਦੇ ਨੇ ਇੱਕ ਝੂਠ ਬੋਲਣ ਵਾਸਤੇ ਇੱਕ ਝੂਠ ਤਾਂ ਆਦਮੀ ਬੋਲ ਲੈਂਦਾ ਤੇ ਜਦੋਂ ਉਹਨੂੰ ਛੁਪਾਉਣਾ ਹੋਵੇ ਕਈ ਝੂਠ ਬੋਲਣੇ ਪੈਂਦੇ ਇੱਕ ਝੂਠ ਨੂੰ ਸੱਚ ਬਣਾਉਣ ਵਾਸਤੇ

भगवान सफेद दाड़ी विच दर्शन देंदे हन। ਇਹ ਤਾਂ ਇਸ ਵਾਸਤੇ ਕਿਹਾ ਸਵੇਰ ਦਾ ਮੈਂ ਕਹਿ ਦੇਣਾ ਰਾਜੇ ਨੇ ਕਿਹੜਾ ਉੱਠ ਕੇ ਆ ਜਾਣਾ ਪਰ ਰਾਜਾ ਕਹਿਣ ਲੱਗਾ ਚੰਗਾ ਪੰਡਿਤ ਜੀ ਮੈਂ ਫਿਰ ਕੱਲ ਸਵੇਰੇ 4 ਵਜੇ ਦਰਸ਼ਨਾਂ ਵਾਸਤੇ ਆਵਾਂਗਾ ਇੰਨੀ ਗੱਲ ਕਹਿ ਕੇ ਰਾਜਾ ਤਾਂ ਚਲਾ ਗਿਆ ਹੁਣ ਦੇਵਾ ਪੰਡਿਤ ਇਹਨੂੰ ਆਪਣੀ ਜਾਣ ਦੀ ਪੈ ਗਈ ਕਿ ਮੈਂ ਤਾਂ 4 ਵਜੇ ਇਸ ਵਾਸਤੇ ਕਿਹਾ ਕਿ

ਰਾਜੇ ਦੇ ਆਉਣ ਦਾ ਟਾਈਮ ਹੋ ਗਿਆ ਪਰ ਦੇਵਾ ਪੰਡਿਤ ਨੂੰ ਕੋਈ ਪਤਾ ਨਹੀਂ ਕਦੋਂ ਰਾਤ ਪਈ ਕਦੋਂ ਅੰਮ੍ਰਿਤ ਵੇਲਾ ਹੋ ਗਿਆ ਕਿਉਂਕਿ ਇਹਦਾ ਮਨ ਜੁੜ ਚੁੱਕਾ ਹੈ ਉਸ ਪਰਮੇਸ਼ਰ ਦੇ ਨਾਲ।

ਤੇ ਸਫੈਦ ਦਾੜੀ ਵਿਚ ਦਰਸ਼ਨ ਦਿੱਤੇ। ਪਰ ਰਾਜੇ ਦੇ ਮਨ ਵਿਚ ਸ਼ੰਕਾ, ਹੋ ਸਕਦਾ ਹੈ ਪੰਡਤ ਨੇ ਇਹ ਨਕਲੀ ਦਾੜੀ ਲਾਈ ਹੋਵੇ। ਰਾਜਾ ਅੱਗੇ ਹੋਇਆ

ਕੁੱਬ ਸੀਗਾ ਤੇ ਵਿਆਹ ਨਹੀਂ ਸੀ ਹੁੰਦਾ ਇਹਦਾ ਇਹਦਾ ਕੁੱਬ ਵੀ ਠੀਕ ਹੋਇਆ ਤੇ ਤਰ ਵੀ ਗਈ ਅਜਾਮਲ ਸਾਰੀ ਉਮਰ ਪਾਪ ਕਰਦਾ ਰਿਹਾ ਪਰ ਅਖੀਰ ਵੇਲੇ ਇੱਕ ਵਾਰੀ ਪਰਮੇਸ਼ਰ ਦਾ ਨਾਮ ਲਿਆ ਤੇ ਇਹ ਵੀ ਤਰ ਗਏ ਗਨਕਾ ਵੇਸਵਾ

ਰੋਜ਼ ਦਾ ਕੰਮ। ਇੱਕ ਦਿਨ ਇੰਨੀ ਬਰਸਾਤ ਹੋਈ ਕਿ ਮਹਾਂਪੁਰਸ਼ ਜਿਹੜੇ ਸਨ ਤੋਤੇ ਨੂੰ ਲੈ ਕੇ ਆਸਰੇ ਦੀ ਭਾਲ ਵਿੱਚ ਸ਼ਹਿਰ ਨੂੰ ਤੁਰ ਪਏ। ਝੁੱਗੀ ਟੁੱਟ ਗਈ ਸੀ।

ਬਾਜ਼ਾਰ ਵਿੱਚ ਆਏ, ਬਾਜ਼ਾਰ ਵਿੱਚ ਜਿਸ ਜਗ੍ਹਾ ਇਹ ਮਹਾਂਪੁਰਸ਼ ਖਲੋਤੇ ਨੇ, ਜਿਹੜੇ ਚਬਾਰੇ ਦੇ ਥੱਲੇ ਇਹ ਚਬਾਰਾ

ਸੰਤ ਜੀ ਉੱਤੇ ਆ ਜਾਓ। ਮਹਾਂਪੁਰਖ ਚਵਾਰੇ ਆ ਗਏ ਨੇ, ਸੁੱਕੇ ਕੱਪੜੇ ਦਿੱਤੇ, ਗਨਕਾਂ ਨੇ, ਅੱਗ ਬਾਲੀ। ਮਹਾਂਪੁਰਖ ਬੈਠੇ, ਚਵਾਰਾ ਦੇਖਿਆ, ਕਹਿਣ ਲੱਗੇ ਮਨਾ, ਤੂੰ ਬੜੀ ਗਲਤ ਜਗ੍ਹਾ ਤੇ ਆ ਗਏ। ਮਹਾਂਪੁਰਖ ਉੱਠ ਪਏ, ਕਹਿਣ ਲੱਗੇ ਮੈਂ ਵੇਸਵਾ ਦੇ ਘਰ ਆ ਗਿਆ। ਮਹਾਂਪੁਰਖ ਉੱਠ ਕੇ ਤੁਰ ਪਏ। ਗਨਕਾ ਜਿਹੜੀ ਸੀ ਹੱਥ ਜੋੜ ਕੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਡਿੱਗ ਪਈ। ਕਹਿਣ ਲੱਗੇ ਸੰਤ ਜੀ, ਮੈਂ ਸਾਰੀ ਉਮਰ ਪਾਪ ਕੀਤੇ ਨੇ, ਪਰ ਹੁਣ ਪਾਪਾਂ ਤੋਂ ਡਰ ਲੱਗਣ ਲੱਗ ਪਿਆ, ਮੈਨੂੰ ਕਿਰਪਾ ਕਰੋ, ਮੈਨੂੰ ਨਾਮਦਾਨ ਬਖਸ਼ੋ ਤਾਂ ਕਿ ਮੈਂ ਇਹਨਾਂ ਪਾਪਾਂ ਤੋਂ ਬਾਹਰ ਨਿਕਲ ਸਕਾਂ। ਉਹਦੀ ਬੇਨਤੀ ਸੁਣ ਕੇ ਮਹਾਂਪੁਰਸ਼ ਉਹਦੇ ਤੇ ਦਿਆਲ ਹੋ ਗਏ। ਕਹਿਣ ਲੱਗੇ ਬੇਟਾ, ਸਾਡੇ ਕੋਲ

ਦੁਰਮਤ ਕਹਿੰਦੇ ਨੇ ਮਾੜੀ ਮਤ, ਮਾੜੀ ਮਤ ਵੀ ਦੂਰ ਹੋ ਜਾਂਦੀ ਹੈ। ਕਲੇਵਰ ਕਹਿੰਦੇ ਨੇ ਸਰੀਰ ਨੂੰ, ਸਰੀਰ ਦੇ ਕੀਤੇ ਪਾਪ ਸਾਰੇ ਖਤਮ ਹੋ ਜਾਂਦੇ ਨੇ ਜਿਹੜਾ ਮਨ ਕਰਕੇ ਰਾਮ ਰਾਮ ਕਰਦਾ ਹੈ।

ਮਰ ਨਾ ਸਾਰਿਆਂ ਗਨਕਾ ਦਾ ਵੀ ਅੰਤ ਵੇਲਾ ਆ ਗਿਆ। ਜਮਦੂਤ ਸੱਪ ਦੇ ਰੂਪ ਵਿੱਚ ਉਸ ਪਿੰਜਰੇ ਵਿੱਚ ਆਇਆ, ਪਹਿਲਾਂ ਤੇ ਤੋਤੇ ਨੂੰ ਖਤਮ ਕੀਤਾ, ਪਿੰਜਰੇ ਵਿੱਚ ਬੈਠਾ ਰਿਹਾ। ਗਨਕਾ ਉੱਠੀ, ਰੋਜ਼ ਦੇ ਨੇਮ ਅਨੁਸਾਰ ਪਿੰਜਰੇ ਦਾ ਬੂਹਾ ਖੋਲ ਕੇ ਹੱਥ ਅੰਦਰ ਪਾਇਆ, ਤੋਤੇ ਨੂੰ ਉਠਾਉਣ ਲੱਗੀ। ਕਹਿੰਦੀ ਗੰਗਾ ਰਾਮ ਕਹੋ ਰਾਮ ਰਾਮ, ਮੂੰਹ ਵਿਚ ਰਾਮ ਰਾਮ। ਉਧਰੂ ਸੱਪ ਨੇ ਡੰਕ ਮਾਰਿਆ, ਇਹਦੀ ਮੌਤ ਹੋ ਗਈ। ਤੇ ਬਾਣੀ ਕਹਿੰਦੀ ਏ ਅੰਤ ਕਾਲ ਨਾਰਾਇਣ ਸਿਮਰੇ, ਜਿਹੜਾ ਆਦਮੀ ਅੰਤ ਵੇਲੇ ਉਸ

ਜਮਦੂਤ ਪਿਛਾਟ ਗਏ, ਦੇਵਤੇ ਬੈਬਾਨ ਲੈ ਕੇ ਆ ਗਏ ਨੇ। ਉਸ ਵਿਸਵਾ ਦੀ ਰੂਹ ਨੂੰ ਬੈਬਾਨ ਵਿਚ ਬਿਠਾ ਕੇ ਬੈਕੁੰਠ ਜਿੱਥੇ ਪਰਮੇਸ਼ਰ ਹੈ, ਜਿੱਥੇ ਪਰਮੇਸ਼ਰ ਦਾ ਨਾਮ ਹੈ, ਉਸ ਬੈਕੁੰਠ ਨੂੰ ਉਹ ਪਾਪਣ ਵਿਸਵਾ ਸਾਰੀ ਉਮਰ ਪਾਪ ਕਰਦੀ ਰਹੀ ਪਰ ਮਨ ਕਰਕੇ ਰਾਮ ਕਿਹਾ ਤੇ ਉਹ ਵਿਸਵਾ ਵੀ ਬੈਕੁੰਠ ਨੂੰ ਚਲੀ ਗਈ। ਨੌ ਨਾਰਾਇਣ ਛੋਤ ਅਛੋਤਾ, ਛੋਤ ਅਛੋਤਾ ਕਿ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਪਾਪਾਂ ਤੋਂ ਰਹਿਤ ਹੈ।

ਮਾਣ ਮਨੌਤਾ ਉਹ ਗਰੀਬਾਂ ਨੂੰ ਮਾਣ ਦਿਵਾਉਂਦਾ ਹੈ ਕਿ ਜਿਹੜਾ ਇਨਸਾਨ ਮਨ ਕਰਕੇ ਨਾਮ ਜਪਦਾ ਹੈ ਪਰਮੇਸ਼ੁਰ ਉਹਨਾਂ ਦੇ ਸਾਰੇ ਪਾਪ ਖਤਮ ਕਰ ਦਿੰਦਾ ਹੈ ਜਿਸ ਤਰ੍ਹਾਂ ਗਨਕਾ ਪਾਪਣ ਸਾਰੀ ਉਮਰ ਪਾਪ ਕਰਦੀ ਰਹੀ ਪਰ ਮਨ ਕਰਕੇ ਰਾਮ ਦਾ ਨਾਮ ਲਿਆ ਤੇ ਉਹ ਗਨਕਾ ਪਾਪਣ ਵੀ ਤਰ ਗਈ।

गनका ते तर गई। दूसरा जिक्र कुबजा मालण दा कीता है। ए कुबजा

ਇਸੇ ਲਈ ਭਾਈ ਆਪਣੇ ਮਨ ਨੂੰ ਗੁਰੂ ਦੇ ਚਰਣਾ ਵਿਚ ਜਦੋਂ ਵੀ ਲਿਆਓ ਸਭ ਕੁਝ ਬਾਹਰ ਛੱਡ ਕੇ ਆਓ ਔਰ ਆ ਕੇ ਕੀ ਕਹੋ ਮੇਰਾ ਮੁਜਮੇ ਕਿਛ ਨਹੀਂ। ਗੁਰੂ ਨਾਨਕ ਦੇ ਬਖਸ਼ਣਿਆ ਕੋਈ ਟਾਈਮ ਨਹੀਂ ਜੇ ਲੱਗਣਾ, ਜਿਹੜਾ ਆਪ ਛੋੜ ਬੇਨਤੀ ਕਰੇ, ਜਿਹੜਾ ਆਪਣਾ ਆਪ ਛੱਡ ਦੇਵੇ, ਆਪਣੀ ਹੰਕਾਰ ਕਮੰਡ ਛੱਡ ਕੇ ਆਖੇ ਕੀ ਆਖੇ, ਤੁਸੀਂ ਵੀ ਆਖੋ ਕੀਰਤਨ ਦੀ ਸਮਾਪਤੀ ਹੈ।

बहुत जन्म बिछड़े थे माधो, जो जन्म तुम्हारे लेके चरणदास आसन।

ਕਰਨ ਸਤਿਕਾਰਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਸਾਧ ਸੰਗਤ, ਅੱਜ ਸੱਚਖੰਡ ਨਿਵਾਸੀ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ ਆਪ ਜੀ ਉਨ੍ਹਾਂ ਦੀ ਬਰਸੀ ਮਨਾ ਰਹੇ ਹੋ। ਸਾਧੂਆਂ ਦੀ ਯਾਦ ਵਿਚ ਸਦਾ ਮੇਲੇ ਲੱਗਿਆ ਕਰਦੇ ਹਨ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਹਨ। ਥੋੜਾ ਸਮਾਂ ਤੁਹਾਡੇ ਦਰਸ਼ਨ ਕਰਨੇ ਨੇ, ਧਿਆਨ ਦੇ ਕੇ ਸੁਣਿਓ। ਜਿਹੜੇ ਸੁਣ ਲੈਣਗੇ ਉਹ ਵੀ ਸਾਧ ਸੰਗਤ ਪਛਤਾਉਣਗੇ, ਜਿਹੜੇ ਨਾ ਸੁਣਨਗੇ ਉਹ ਵੀ ਪਛਤਾਉਣਗੇ। ਵਿਚਾਰ ਹੀ ਕਰਨੀ ਹੈ, ਦੁਨੀਆਂ ਦੇ ਵਿਚ ਮਹਾਂਪੁਰਸ਼ਾਂ ਦਾ ਆਉਣਾ। ਸਾਧ ਸੰਗਤ ਜਿਵੇਂ ਲੋਹਾ ਲੋਹੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੁੰਦਾ, ਬਣਤਰ ਦਾ ਫਰਕ ਹੁੰਦਾ, ਲੋਹਾ ਵੀ ਲੋਹਾ ਹੁੰਦਾ, ਲੋਹੇ ਤੋਂ ਬਣੀਆਂ ਚੀਜ਼ਾਂ ਵੀ ਲੋਹਾ ਹੁੰਦੀਆਂ ਨੇ। ਜਿਵੇਂ ਲੱਕੜ ਤੋਂ ਬਣੀਆਂ ਚੀਜ਼ਾਂ ਤੇ ਲੱਕੜ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਵੇਖਣ ਦਾ ਫਰਕ ਹੁੰਦਾ। ਜਿਵੇਂ ਪਾਣੀ ਤੇ ਪਾਣੀ ਤੋਂ ਬਣੀਆਂ ਲਹਿਰਾਂ ਵਿਚ ਫਰਕ ਨਹੀਂ ਹੁੰਦਾ, ਪ੍ਰੇਮੀਓ ਸਮੁੰਦਰ ਲਹਿਰ ਮਾਰਦਾ, ਛੱਲ ਮਾਰਦਾ ਸਮੁੰਦਰ ਦੀ, ਛੱਲ ਫਿਰ ਸਮੁੰਦਰ ਦੇ ਵਿਚ ਖਤਮ ਹੋ ਜਾਂਦੀ ਹੈ। ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਵਿਚ ਕੋਈ ਫਰਕ ਨਹੀਂ, ਵੇਖਣ ਦਾ ਫਰਕ ਹੁੰਦਾ। ਜਿਵੇਂ ਸੋਨਾ ਤੇ ਸੋਨੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਬਣਤਰ ਦਾ ਫਰਕ ਹੁੰਦਾ, ਵੇਖਣ ਦਾ ਫਰਕ ਹੁੰਦਾ। ਇਵੇਂ ਬਾਬਾ ਈਸ਼ਰ ਸਿੰਘ ਤੇ ਅਕਾਲ ਪੁਰਖ ਚ ਕੋਈ ਫਰਕ ਨਹੀਂ ਸੀ, ਵੇਖਣ ਦਾ ਹੀ ਫਰਕ ਸੀ। ਪ੍ਰੇਮੀਓ, ਅੱਜ ਜਿਨ੍ਹਾਂ ਸੰਤਾਂ ਦੀ ਬਰਸੀ ਮਨਾ ਰਹੇ ਹੋ, ਯਾਦ ਮਨਾ ਰਹੇ, ਬਰਸੀ ਤਾਂ ਅਸੀਂ ਸਰੀਰ ਕਰਕੇ ਮਨਾਉਂਦੇ ਹਾਂ ਬਈ ਸੰਤ ਚਲੇ ਗਏ। ਅਗਿਆਨੀ ਪੁਰਸ਼ਾਂ ਨੂੰ ਹੁੰਦਾ ਵੀ ਸੰਤ ਚਲੇ ਗਏ, ਗਿਆਨ ਨੂੰ ਇੰਨੇ ਸਾਲ ਹੋ ਗਏ। ਅੱਜ ਦਾਸ ਅਖਬਾਰ ਚ ਪੜ ਰਿਹਾ ਸੀ, 25 ਸਾਲ ਹੋ ਗਏ ਸ਼ਾਇਦ, 25ਵੀਂ ਬਰਸੀ ਹੈ। ਕੌਣ ਕਹਿੰਦਾ ਮਹਾਂਪੁਰਸ਼ ਚਲੇ ਗਏ? ਮਹਾਂਪੁਰਸ਼ ਤਾਂ ਹਾਜ਼ਰ ਨਾਜ਼ਰ ਬੈਠੇ ਨੇ। ਬੁੱਲਿਆ ਰੱਬ ਤੈਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਹੁਣ ਅੰਨੇ ਨੂੰ ਕਿਹੜਾ ਆਖੇ ਵੀ, ਜੇ ਅੰਨੇ ਨੂੰ ਕਹੀਏ ਵੀ ਦੁਨੀਆਂ ਬੜੀ ਸੋਹਣੀ ਏ, ਅੰਨਾ ਜੇ ਨਾ ਮੰਨੇ, ਅੰਨਾ ਕਹੇ ਦੁਨੀਆਂ ਤਾਂ ਸੋਹਣੀ ਹੈ ਹੀ ਨਹੀਂ, ਉਥੇ ਕੀ ਦਲੀਲ ਦਈਏ? ਦੁਨੀਆਂ ਤੇ ਫੁੱਲ ਤੇ ਬੜੇ ਨੇ, ਪਰ ਗੁਲਾਬ ਦੇ ਨਾਲ ਦੀ ਸੁਗੰਧੀ ਨਹੀਂ ਮਿਲਦੀ। ਸੰਸਾਰ ਤੇ ਮਹਾਂਪੁਰਸ਼ ਤੇ ਬੜੇ ਨੇ, ਪਰ ਬਾਬਾ ਆਨੰਦ ਸਿੰਘ ਵਰਗੇ ਬਾਬਾ, ਇਸ ਤੋਂ ਅੱਗੇ ਚਲੋ ਬਾਬਾ ਮਹਾਂ ਹਰਨਾਮ ਸਿੰਘ ਪੁੱਛੋ ਮੰਡੀ ਵਾਲੇ ਮਹਾਂਪੁਰਸ਼, ਉਨ੍ਹਾਂ ਵਰਗੇ ਬਾਬਾ ਈਸ਼ਰ ਸਿੰਘ ਜੀ, ਨਾਨਸਰ ਵਾਲੇ ਮਹਾਂਪੁਰਸ਼, ਇਨ੍ਹਾਂ ਵਰਗੇ ਮਹਾਂਪੁਰਸ਼ਾਂ ਦਾ ਮਿਲਣਾ ਸਾਧ ਸੰਗਤ ਜੀ ਬੜੀ ਮੁਸ਼ਕਲ ਹੈ। ਦੁਨੀਆਂ ਤੇ ਲੱਕੜਾਂ ਤੇ ਬਥੇਰੀਆਂ ਨੇ, ਪਰ ਬਾਮਣ ਚੰਦਨ ਦੀ ਲੱਕੜੀ ਦਾ ਮਿਲਣਾ ਮੁਸ਼ਕਲ ਹੈ। ਸੰਸਾਰ ਤੇ ਪਾਣੀ ਤੇ ਬੜੇ ਨੇ, ਪਰ ਗੰਗਾ ਜਲ ਦੀ ਮਹਾਨਤਾ ਆਪਣੀ ਵੱਖਰੀ ਹੈ। ਸਾਰੇ ਪੜੋ, ਨਾ ਕੋਈ ਹੋਇਆ ਤੇ ਨਾ ਕਿਸੇ ਹੋਣਾ, ਮੇਰੇ ਪ੍ਰੀਤਮ ਵਰਗਾ ਕੋਈ ਰਸਣਾ ਰਹਿ ਨਾ ਜਾਏ।

ਪ੍ਰੇਮੀਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ। ਸ਼ਬਦ ਪੜੋ ਕਿਤੇ ਕੋਈ ਰਸਣਾ ਰਹਿ ਨਾ ਜਾਏ, ਕਿਤੇ ਭੁੱਲਣਾ ਜਾਣੀ ਉਹ ਮਰਾ ਮੂਰਖਾ।

0: ਇੱਥੇ ਹਿਸਾਬ ਕਿੰਨੇ ਪੁੱਛਣਾ ਹੈ। ਇੱਥੇ ਦੇ ਹਿਸਾਬ ਕਿਤਾਬ ਦੀਆਂ ਵਹੀਆਂ ਪਾੜ ਦਿੱਤੀਆਂ ਜਾਂਦੀਆਂ ਹਨ। ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਬਾਬਾ ਹਰਨਾਮ ਸਿੰਘ ਵਰਗੇ ਮਹਾਂਪੁਰਸ਼ ਸਾਧ ਸੰਗਤ ਜੀ, ਬਾਬਾ ਆਨੰਦ ਸਿੰਘ ਤੋਂ ਪਹਿਲੇ ਬਾਬਾ ਜੀ, ਆਪ ਜੀ ਦਾ ਨੀਲਾ ਨਾਂ ਕਰਕੇ ਇੱਕ ਸੇਵਕ ਸੀ, ਜਿਹੜੇ ਪ੍ਰੇਮੀ ਨੇ ਮਿਲਣ ਜਾਣਾ ਨਾ, ਦਾਸ ਨੇ ਪੁੱਛੋ ਮੰਡੀ ਦੇਖਿਆ ਜਾ ਕੇ ਬੜੇ ਬੜੇ ਅਨੋਖੇ ਕੌਤਕ ਦੇਖੇ ਨੇ। ਸੰਤ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਣੇ, ਜੇ ਕੌਣਾ ਇਨ੍ਹਾਂ ਅੱਖਾਂ ਨਾਲ ਸੰਤ ਦਿਸ ਜਾਣ ਨਾ, ਜਿਹਦੀ ਨਜ਼ਰ ਦੂਰ ਦੀ ਕਮਜ਼ੋਰ ਹੋ ਜਾਏ ਨਾ, ਉਹਦੀਆਂ ਅੱਖਾਂ ਭਾਵੇਂ ਠੀਕ ਹੋਣ ਪਰ ਦੂਰ ਦੀ ਨਜ਼ਰ ਹੈ ਨਾ ਜਿਹੜੀ, ਉਹ ਇੱਕ ਐਨਕ ਲਾਉਣੀ ਪੈਂਦੀ। ਕਹਿੰਦੇ ਨੇ ਦੂਰ ਦੇ ਸ਼ੀਸ਼ੇ ਫਿੱਟ ਕੀਤੇ ਹੁੰਦੇ ਨੇ ਉਹਦੇ ਚ। ਇਉਂ ਗੁਰੂ ਨਾਨਕ ਸਾਹਿਬ ਦੀ ਜਾਂ ਬਾਬਾ ਆਨੰਦ ਸਿੰਘ ਜੀ ਜਿਹੜੀ ਸਮਝ ਆ ਨਾ, ਉਹ ਬਾਣੀ ਰੂਪੀ ਨਾ ਐਨਕਾਂ ਦੇ ਸ਼ੀਸ਼ੇ ਲਾ ਗਏ ਨਾ, ਫੇਰ ਬਾਬਾ ਆਨੰਦ ਸਿੰਘ ਜੀ ਦਾ ਪਤਾ ਲੱਗਣਾ, ਫੇਰ ਬਾਬਾ ਈਸ਼ ਸਿੰਘ ਜੀ ਦਾ ਪਤਾ ਲੱਗਣਾ। ਤਾਂ ਬਾਬਾ ਜੀ ਦਾ ਇੱਕ ਸੇਵਕ ਸੀ ਨੀਲਾ, ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲਿਆਂ ਦਾ। ਜਦ ਕੋਈ ਪ੍ਰੇਮੀ ਪੁੱਛ ਜਾਂਦਾ ਨਾ ਮਿਲਣ, ਜਦ ਕੋਈ ਪ੍ਰੇਮੀ ਮਿਲਣ ਜਾਂਦਾ ਤਾਂ ਨੀਲਾ ਪੁੱਛਦਾ, ਬਹੀ ਰੱਖੀ ਹੁੰਦੀ ਉਹਨੇ ਬਹੀ ਰੱਖੀ ਹੁੰਦੀ, ਪੁੱਛਦਾ ਭਾਈ ਤੇਰਾ ਨਾਂ ਕੀ ਏ? ਉਹਨੇ ਕਹਿਣਾ ਮੇਰਾ ਨਾਂ ਫਲਾਣਾ ਸੀ। ਤੇਰੇ ਪਿਓ ਦਾ ਨਾਂ? ਉਹ ਪਿਓ ਦਾ ਨਾਂ ਲਿਖਾ ਦੇਣਾ। ਤੇਰੇ ਦਾਦੇ ਦਾ ਨਾਂ? ਉਹ ਵੀ ਲਿਖਾਣਾ। ਪੜਦਾਦੇ ਦਾ ਨਾਂ? ਅੱਗੇ ਕਹਿਣਾ ਜੀ ਮੈਨੂੰ ਅੱਗੇ ਨੀ ਪਤਾ। ਅੱਛਾ ਤੁਸੀਂ ਕਿੰਨੇ ਭਰਾ ਹੋ? ਭਰਾਵਾਂ ਦੇ ਨਾਂ ਲਿਖਾ। ਅਜਾ ਤੇਰੀਆਂ ਭੈਣਾਂ ਕਿੰਨੀਆਂ ਨੇ? ਤੇਰੀ ਮਾਂ ਦਾ ਨਾਂ ਕੀ ਏ? ਐ ਕਰ ਤੇਰੀ ਨਾਨੀ ਦਾ ਨਾਂ ਕੀ? ਅੱਗੇ ਪੜਨਾਨੀ ਦਾ ਨਾਂ ਕੀ ਏ? ਚੰਗਾ ਤੇਰੇ ਮਾਮੇ ਕਿੰਨੇ ਨੇ? ਮਾਮੀਆਂ ਕਿੰਨੀਆਂ ਨੇ? ਮਾਸੜ ਕਿੰਨੇ ਨੇ? ਮਾਸੀ ਕਿੰਨੇ? ਜਦੋਂ ਸਾਰਿਆਂ ਦੇ ਨਾਂ ਲਿਖਾ ਲੈਣੇ ਨਾ, ਨੀਲੇ ਨੂੰ ਜਾਣ ਵਾਲੇ ਪ੍ਰੇਮੀ ਨੇ, ਬਾਬਾ ਹਰਨਾਮ ਸਿੰਘ ਨੇ ਕਹਿਣਾ ਉਹ ਨੀਲਿਆ ਆਵਾਜ਼ ਮਾਰੋ ਧਰਮ ਰਾਜ ਨੂੰ, ਕਹਿ ਜਿੰਨਿਆਂ ਦੇ ਨਾਂ ਲਿਖੇ ਨੇ ਇਹਨਾਂ ਦਾ ਜਨਮ ਮਰਨ ਕੱਟ ਦੇ, ਕੱਟ ਦੇ ਇਹਨਾਂ ਦਾ ਜਨਮ ਮਰਨ। ਉਸ ਮਹਾਂਪੁਰਸ਼ਾਂ ਦੇ ਸਥਾਨ ਤੋਂ ਬੈਠੇ ਹੋ ਜਿਹੜੀ ਸੰਪਰਦਾ ਬਾਬਾ ਹਰਨਾਮ ਸਿੰਘ ਮੰਡੀ ਵਾਲੇ, ਉਹ ਕਿਹੜੇ ਭੁੱਚੋ ਮੰਡੀ ਦਾ ਇਲਾਕਾ, ਬਠਿੰਡੇ ਦਾ ਇਲਾਕਾ, ਸੁਧਰਨ ਵਾਲਾ ਜੀ ਕਿਧਰੇ? ਉਸ ਮਹਾਂਪੁਰਸ਼ਾਂ ਦੇ ਸਥਾਨ ਤੇ ਬੈਠੇ ਹੋ ਜਿਹੜੀ ਸੰਪਰਦਾ ਦੇ ਵਿੱਚ, ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਮਹਾਂਪੁਰਸ਼, ਉਹ ਇਲਾਕਾ ਕਿਹੜੇ? ਭੁੱਚੋ ਮੰਡੀ ਦਾ ਇਲਾਕਾ, ਬਠਿੰਡੇ ਦਾ ਇਲਾਕਾ, ਸੁਧਰਨ ਵਾਲਾ ਜੀ ਕਿਧਰੇ? ਸੁਧਰਨ ਵਾਲਾ ਜੀ, ਜਿਵੇਂ ਕੋਈ ਇਲਾਕਾ ਤਗੜਾ ਹੋਵੇ ਨਾ, ਤਗੜਾ ਕਰੜਾ ਇਲਾਕਾ ਹੋਵੇ, ਜਿੱਥੇ ਸ਼ਰਾਬਾਂ ਜ਼ਿਆਦਾ ਨਿਗਲਣ, ਚੋਰੀਆਂ ਜ਼ਿਆਦਾ ਹੋਣ, ਡਾਕੇ ਜ਼ਿਆਦਾ ਵੱਜਣ ਨਾ, ਉੱਥੇ ਗੌਰਮੈਂਟ ਦੇ ਬੰਦੇ ਉਸ ਜ਼ਿਲ੍ਹੇ ਵਿੱਚ ਕਿਸੇ ਤਗੜੇ SP ਦੀ ਡਿਊਟੀ ਲਾਉਂਦੇ ਨੇ, ਤਗੜਾ ਥਾਣੇਦਾਰ ਭੇਜਦੇ ਨੇ। ਆਹ ਜਿਹੜਾ ਭੁੱਚੋ ਮੰਡੀ ਦਾ ਇਲਾਕਾ ਵੀ ਕਿੱਥੇ ਬੰਦਾ ਬਣਨ ਵਾਲਾ ਸੀ? ਕਹਿੰਦੇ ਨੇ ਇੱਕ ਵਾਰੀ ਬਾਬਾ ਜੀ, ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਸੰਤ ਜਾ ਕੇ ਨਾ ਕਿਸੇ ਜੱਟ ਦੇ ਖੇਤ ਚ ਬਹਿ ਗਏ। ਉਹ ਜੱਟ ਕਹਿੰਦਾ ਮੇਰਾ ਖੇਤ ਹੈ ਸੰਦਗਾ, ਸਗਲੀ ਧਰਤੀ ਸਾਧ ਕੀ ਤਸਕਰ ਦਾਸਾ ਗਾਏ। ਕਹਿੰਦਾ ਲੱਗਦੇ ਸਗਲੀ ਧਰਤੀ ਦੇ ਜੱਟ ਨੇ ਬਾਬਾ ਹਰਨਾਮ ਸਿੰਘ ਜੱਫਾ ਮਾਰਿਆ ਲੈ ਗਿਆ ਥੋੜੀ ਦੂਰੀ ਤੇ, ਚੁੱਕ ਕੇ ਪਰਾਂ ਕਰਿਆ। ਉਹ ਨਾਲ ਦੇ ਪ੍ਰੇਮੀ ਲੱਗੇ ਕਹਿਣ ਬਾਬਾ ਜੀ ਇਹਨੇ ਤਾਂ ਆਪ ਜੀ ਦੀ ਇਨਸਲਟ ਕਰਤੀ, ਬੇਇੱਜ਼ਤੀ ਕਰਤੀ, ਇਹਨੇ ਤਾਂ ਬੇਇੱਜ਼ਤੀ ਕਰਤੀ ਆਪ ਦੀ। ਉਹਨੂੰ ਬਾਬਾ ਹਰਨਾਮ ਸਿੰਘ ਨੇ ਕੋਈ ਗੱਲ ਨਹੀਂ, ਉਹ ਜੱਟ ਤੁਰਿਆ ਜਾਂਦਾ। ਕਹਿੰਦਾ ਲੱਗਦੇ ਸਗਲੀ ਧਰਤੀ ਦੇ, ਲੱਗਦੇ ਸਗਲੀ ਧਰਤੀ ਦੇ, ਹੁਣ ਛੇ ਮਹੀਨੇ ਨੀ ਅਜੇ ਗੁਜ਼ਰੇ, ਇਸ ਧਰਤੀ ਦੀ ਮੈਂ ਰਜਿਸਟਰੀ ਕਰਾਈ ਹੈ ਸਗਲੀ ਧਰਤੀ ਦੇ, ਲੱਗਦੇ ਨਾ ਹੁਣ ਤਾਂ। ਇਉਂ ਜਦੋਂ ਕਹਿੰਦੇ ਜਾਂਦੇ ਨੇ, ਉਹ ਜੰਗਲ ਵਿਚ ਮੰਗਲ ਕਰ ਦਿੰਦੇ, ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈਂਦਾ, ਕੀਤਾ ਅਰਦਾਸਾ ਸੰਤਾਂ ਦਾ, ਉਹਦੀ ਬੰਸੀਆਂ ਜੜਾਂ ਪੱਟ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ। ਇਉਂ ਜਦੋਂ ਇਹ ਸਾਧ ਸਿੰਘ ਜੀ ਨਿੰਦਾ ਕਰਦਾ ਤੁਰਿਆ ਜਾਂਦਾ, ਕਹਿੰਦਾ ਲੱਗਦੇ ਨਹਾਉਣ ਤੇ ਸਗਲੀ ਧਰਤੀ ਦੇ। ਬਾਬਾ ਹਰਨਾਮ ਸਿੰਘ ਨੇ ਐਂ ਕੀਤਾ ਜਦੇ ਮੌਤ ਹੋ ਗਈ, ਐਂ ਕੀਤਾ ਜਦੇ ਮੌਤ ਹੋ ਗਈ। ਪ੍ਰੇਮੀਓ, ਇਕ ਵਾਰੀ ਭੁੱਚੋ ਮੰਡੀ ਬੈਠਦੀ ਕਿ ਜੱਟ ਨੇ ਗੋਲੀ ਮਾਰੀ, ਬਾਬਾ ਜੀ ਨੇ ਹੈ, ਬਾਬਾ ਹਰਨਾਮ ਸਿੰਘ ਲੱਗੇ ਕਹਿੰਦੇ ਹੈ, ਇੰਨੀ ਯੁਰਤ ਬੋਲਿਓ ਮਾਂ ਦਿਆ ਸ਼ੇਰਾ। ਬਾਬਾ ਜੀ ਨੇ ਗੋਲੀ ਲੰਘ ਗਈ ਕੰਨਾਂ ਦੇ ਕੋਲ ਦੀ, ਕਹਿੰਦੇ ਉਰ ਆਇਆ। ਜਦੋਂ ਕੋਲ ਗਿਆ ਨਾ, ਬਾਬਾ ਸੰਤਨ ਸੇਤੀ ਮਸਕਟਰੀ, ਕੁੱਲ ਡੋਬਣ ਕੀ ਰੀਤ, ਕਹਿੰਦੇ ਉਹ ਰਹਾ ਭਾਈ। ਉਹ ਜਦੋਂ ਬਾਬਾ ਦੇ ਨੇੜੇ ਗਿਆ, ਬਾਬਾ ਜੀ ਕਹਿਣ ਲੱਗੇ ਭਾਈ ਤੇਰਾ ਬੂਟਾ ਤਾਂ ਪੁੱਟਿਆ ਹੀ ਜਾਣਾ, ਇੱਕ ਬੂਟਾ ਲਾ ਜਾ, ਆਉਣ ਵਾਲੇ ਲੋਕੀ ਵੇਖਿਆ ਕਰਨਗੇ ਇਹ ਬੂਟਾ ਜਿਹਨੇ ਲਾਇਆ ਸੀ ਉਹਦਾ ਬੂਟਾ ਪੱਟਿਆ ਗਿਆ ਸੀ, ਉਹਨੇ ਸੰਤਾਂ ਦੇ ਗੋਲੀ ਚਲਾਈ ਸੀ, ਉਹ ਬੂਟਾ ਅਜੇ ਵੀ ਹੈ ਪੁੱਚੋ ਮੰਡੀ। ਸੋ ਪ੍ਰੇਮੀਓ, ਕਿੰਨੇ ਕੁ ਕੌਤਕ ਦੱਸੀਏ ਮਹਾਂਪੁਰਸ਼ ਬਾਬਾ ਹਰਨਾਮ ਸਿੰਘ। ਉੱਥੇ ਕਹਿੰਦੇ ਕੁੱਤੇ ਅਜੇ ਵੀ ਹੈਗੇ ਨੇ, ਮੈਨੂੰ ਕਿਸੇ ਨੇ ਪੁੱਛਿਆ ਉਹ ਲਾਕਾ ਬੜਾ ਵਿਗੜਿਆ ਸੀ ਇੱਕ ਕੁੱਤੇ ਨੂੰ, ਬਾਬਾ ਜੀ ਨੂੰ ਕਿਸੇ ਪੁੱਛਿਆ ਬਾਬਾ ਜੀ ਕੁੱਤੇ ਇਹਨਾਂ ਕੁੱਤਿਆਂ ਨੂੰ ਕੋਈ ਪਿਆਰ ਕਰਦੇ ਹੋ? ਉਹ ਬੇਦੁਰਵਾ ਸਾਧੂ, ਰੰਗ ਹੱਸਾ ਰੰਗ ਰੋਵ ਹੈ, ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਤੇਰੀ, ਬਾਜ ਸੱਚੇ ਨਾਹੇ। ਇੱਥੇ ਬੜੇ ਬੜੇ ਪੰਜਾਬ ਦੇ ਚੀਫ ਮਿਨਿਸਟਰ ਕੈਰੋ ਪ੍ਰਤਾਪ ਵਰਗੇ ਵੀ ਮਹਾਂਪੁਰਸ਼ਾਂ ਦਾ ਜੀਵਨ ਪੜਿਆ, ਨੱਕਾ ਰਗੜਦੇ ਹੁੰਦੇ, ਸਾਧ ਸਿੰਘ ਦੀ ਹੱਦ ਟੱਪੇ ਆਉਣੀ ਆ, ਹੱਦਾਂ ਨਹੀਂ ਵੀ ਆ, ਸਰਸਾ ਦੀ ਹੱਦ ਟੱਪ ਜੇ ਨਾ, ਮਾਣ ਵਡਿਆਈ ਦੀ ਹੱਦ ਹੈ, ਵਿਸ਼ੇ ਪਕਾਰਾਂ ਦੀ ਹੱਦ, ਅਹਿਸਾਸ ਨਿੰਦਾ ਚੁਗਲੀ ਦੀ ਹੱਦ, حد ٹپے سو اولیاء بے حد ٹپے سو پیر حد بے حد جیڑا حدوں بھی ود کر دے او بابا نان سنگھ ہویا او بابا ایشے سنگھ ہویا حد بے حد دوویں ٹپے تاں کو ناؤ فقیر او کتے اتھے رکھے نے دودھ پیندے نے کہندے اجے بھی دودھ پیندے نے ایک واری بابا جی نے کہے کہ بابا جی آ کتے کیوں رکھے نے بابا جی کہن لگے بھائی یہ تاں بہت بڑے بڑے افسر نے آ ڈی سی تھی پہلے جنم وچ آ کتا کمشنر تھی تا علاقہ بندہ بنے ہے ڈنڈا پھیرے نا جب سخت تھانے دار پھر کانو لوکی شراب کڈتے نے پنڈا چ ہے پھر کانو چوریاں ہوندیاں نے بابا آندا آ کتا کمشنر تھی ہے آ وائس چانسلر سی فلانی یونیورسٹی دا بچیاں دیا کتاباں چک چک کے بیچ بیچ کے پیسے کھاندا ہوندا سی ہے بابا جی کہن لگے بھائی آ جڑا کتا نا فلانا جج تھی ایک کتے نو بڑا پیار کرتے سی کہندے بابا جی آ کتے نو بڑا پیار کر دیو کہہ رہے آ میرا برا تھی مینو میں ایک بار پنڈ گیا مینو کہ کتے وگوں تریا فرد کتے وگوں بھونکتا فرد میرا بڑا برا ہے اور لوگ کہن لگے جی بابا جی کے برا کا یہ حال ہے تو ساڈا کی حال بنو ساہ سنگر اے سودے نے سودے نے پھر اے بابا ہرنام سنگھ انہوں کی انہوں تو ورسائے بابا نند سنگھ انہوں تو ورسائے بابا ایشو سنگھ نانک سر والے سنتان کی نا اج برسی منا رہا آپ جی برسی منا رہا ایک بار بابا نند سنگھ جی گئے ملنے واسطے پوچھو منڈی بابا جی نو ایک جٹ نے گڈی روکنی بابا نند سنگھ دی بابا جی کہن لگے بھائی سیدھا کنیکشن ہوں اج کل تو والا ٹی وی ہے نا ٹی وی ایک ٹی وی کی بماری نکلی تھی وہ ڈاکٹر نے علاج لب لیا روٹی کھانی ٹی وی اگے سونا ٹی وی اگے چاہ پینی ٹی وی اگے ایس ٹی وی کی بماری کا علاج کوئی ماں پرش کر دے یا گرو گرنتھ صاحب مہاراج جی کر دیں تو ہو سکتا ہے نہیں تو علاج مشکل ہے بڑی مشکل گل ہے پر پھر بھی سن لو جی ٹی وی کا سبند نہ ایک کوٹھے سے ڈنڈا کھڑا کیتا ہوں جنوں کہندے نے ایریل بولتے نے کرے چودہ سال تو میں بھی پڑھائی چ لائے پر مینو پتا لگا بھی وہ پڑھائی جڑی پڑھائی تو پڑھنے واسطے آیا تھا وہ تو اجے شروع بھی نہیں کیتی ودیا بچاری تو پر پکاری آ دنیاوی پڑھائی نو نہیں کیا بانی تو کہ پڑھیا مورخ آخی ہے جت لب لوب ہنکارا یہ تو کہ بندہ پڑھ لے کے دو روٹیاں کما لی ہے چار نیانے پال لے آ ودیا بچاری تو پر پکاری سما بڑا لگتا پھر کدی یہ تو وچار کران گے بہت ہی دور نہیں جانا مہاپرشاں دے جیون تے وچار چل رہی پرمیوں یوں مہاپرشاں دے جیون بڑے بڑے اونچے جیون ویکھے نے مہاپرشاں دے جویں ساتھ سنگت جی ٹی وی دا سبندھ نہ ایریل دے نال ہے ایریل دا سبندھ وہادیاں لہراں دے نال ہے تے وہادیاں لہراں دا سبندھ ٹی وی سینٹر دلی نال ٹی وی سینٹر جلندر نال ہے یوں یہ چارے نہ ایک سنے نہ انہاں دا کنیکشن ایک ہوئے تے تاں نہ اوہدا ڈبا جہا رکھے نا جی سامنے بہنے مورے بہنے جی اگے بیگ نہ فوٹو ہوئے نا تاں فوٹو صحیح آؤندی ہے جے چاراں دا کنیکشن ایک ہوئے ایویں بابا نند سنگھ ورگے بابا ایشو سنگھ ورگے بابا ہرنام سنگھ ورگے مہاپرش ساتھ سنگت جی انہاں دا سبندھ گرو گرنتھ صاحب نال ہے گرو گرنتھ صاحب دا سبندھ دساں گروان نال ہے دساں گروان دا سبندھ اکال پرکھ دے نال ہے ایک سمے وچ نا ایویں نہیں تھی لالو تخان نو گرو صاحب نے کیا جیسی میں آوا خصم کی بانی تیسرا کری گیان میں لالو میں لالو تینوں کوئی من کڑنت گل نہیں کہہ رہا وہ گل کہہ رہا ہوں پروگرام تا ٹی وی تے اوہی آنا جیڑا ٹی وی سینٹر تو ریلیز ہونا ہے یوں بابا نام سنگھ نے وہ گل کہی ہے جڑی اکال پرکھ والوں آئی ہے من گڑنت گل کوئی نہیں کہی من گڑنت گل کوئی نہیں کہی جی اج کل چل پی جی چنا منا کر تے میں تیرا چیلا تے تو میرا گر ایویں دی گل بابا نام سنگھ نے نہیں کہی یوں بابا نام سنگھ پوچھو منڈی والے ماں پرکھ پریمیوں کہنے بابا نام سنگھ جی ملنے واسطے جا رہے نے دنیا تے دو ہی قسم کے لوگ نے ایک منمک دوجے گرمک گرمکھ دا راہ نیارا منمکھ دا راہ ہور انہاں دی وکھری وکھری بولی انہاں دوہاں دی نہیں ملدی تور ویکھنو ہنساں دا رنگ بھی چٹا ہے تے رنگ بگلیاں دا بھی چٹا ہے پر پریمیو انہاں دی کرنی دے وچ فرق ہے بگلے دی چنج سدا ڈڈیاں مچھیاں پھڑدی ہے پر جڑے ہنس نے سرور اندر ہیرا موتی اے ہنساں دا کھانا سار سنگ جی ویکھنو کاں دا رنگ بھی کالا ہے تے کوئل دا رنگ بھی کالا ہے پر کان دی چنج سدا رہندی بشٹا دے وچ کوئل دی چنج سدا رہندی پکے پکے پھڑاں دے وچ ویکھن نوں مہاپرشاں دا شریر وی بندیاں والا ہوندا پر منمکھاں دا شریر وی بندیاں والا ہوندا پر مہاپرشاں دے کرم بندیاں والے نہیں ہوندے. ساں سنگت جی جنہیں نہ جڑا سونا معاف کرنا پارس ہے جڑا ساتاں تاتاں نوں سونا بنا کے رکھ دیندا ہے ساس لوہے نوں ٹچ کر دے او ساں سنگت جی لوہا سونا بن جاندا ہے چاندی نوں ٹچ کر دے سونا بن جاندی ہے پارس تانبے نوں ٹچ کر دے سونا بن جاندا ہے پر بابا نند سنگھ دے چرن جڑے جیو نوں پراپت ہو گئے دیوتا بن گیا بابا ایشو سنگھ دے چرن جنہیں پارس نہ ستاں تاتاں نوں سونا بنا کے رکھ دیندا ہے انہیں مہاپرشاں دے چرن جڑے جڑے جیو نوں پراپت ہوندے گئے او دیوتے بن گئے. آ تسی سارے دیوتے بیٹھے ہون ایتھے دیوتے بیٹھے ہو ساہ سنگھ جی یوں اے ساری بابا ایشو سنگھ دی کرپا ہے. جدوں اے بابا نند سنگھ جی ملن واسطے گئے نا ایک منمکھ بندے نے سنتاں دی گڈی روک لی. جدوں گڈی روک لی بابا جی نے کہا بھائی تو جان دے بندہ بن جا سیاح بن جا اے گھر نہ بندہ نہ بنیا مک دی گل کی لاگے چاگے تے زمیندار کٹھے ہو گئے انہاں سمجھایا بھائی سنتاں دے نال ویر نہیں چاہیے جان دے مہاپرشاں نوں. تین گھنٹے بابا نند سنگھ جی لیٹ ہو گئے اگے پچو منڈی والے مہاپرش لگے کہن جدوں بابا نند سنگھ جی گئے آپ نے نمسکار کی پوچھن لگے پتر نند سے لیٹ کیوں ہو گئے کہنا کیتا پتا جی لیٹ کی ہونا تھی ایک منمکھ ٹکر گیا انہیں میری گڈی روک لی تین گھنٹے لیٹ ہو گیا انہیں لنگنی نہیں دتا. بابا جی اچھا آنے جاؤ سورے کو سون پی جوں اتل بدن نانک گر تیرا او تا جی ہوں نا او میں تین پرمان دینا او مداری ویکھا انہیں تو ایسا کہ ایک ڈنڈا ہوں ایک گٹھکتا ہی ہوں میرے خیال تو تھوڑی جی مٹی رکھ کے نا تو چھوٹیا چھوٹیا ننک نہ پھوک مار جدو پھوک مارتا نا تو کہہ دیا چرلو مرلو ٹچک کدی وہ پیسے بنا دینا کدی کچھ بنا دینا او بابا رنام سنگھ دے بابا نند سنگھ دی مریادا بابا جی دے ہاتھ چ سی جو بابا جی نے کر دتا اکال پرخ نو منظور جو بابا نس نے کہتا اکال پرخ نو منظور جو بابا ایشس نے کہتا او ویرو نو منظور او پرمیشر دے لیگ پتر سن جنہاں نے لکھاں بندیاں نو ساتھ سنگھ جی امر دی داد دے کے گرو چرناں نال جوڑیا تاں جو بابا جی نو پتا لگیا بابا رنام سنگھ جی نو کہ تین گھنٹے جٹ نے روک رکھا کہنے جان سول پی جائے گا کہن دی دیری دی پرمی او جٹ نا لگ گیا گھر بیٹھا تڑفے توڑن کئی کہنے کدہ ہو گیا اے گل ایڈی دور کیویں پہنچ گئی جے ٹی وی سینٹر دلی تو خبراں ساڈے گھر پہنچ سکدیاں نے فوٹواں ساڈے گھر پہنچ سکدیاں نے کہ سنتاں دے بدن نہیں پہنچ سکدے ساتھ سنگ کہن دی دیری سی یہو جہ سول پیا یہ درد اٹھی ساری رات سوندا نہیں. پنڈ والے سجن کہن لگے نا تینوں کیا سی نا سنتاں دے نال ویر نہیں چاہیے مہاپرشاں دے نال لڑی دا نہیں ہوندا. ساتھ سنگ جی اینوں گڈی چ پایا نا جدوں گڈی چ پایا تے گڈی چ پا کے تے اینوں لے گئے پچو منڈی اگے ساتھ سنگ جی بابا نند سنگھ نوں ملے. بابا نند سنگھ نوں لگے کل مہاراج کرپا کرو اینے مورخ نے کل تہاڈی گڈی روکی سی مہاراج کرپا کرو اینوں بخش دیو تے بابا نند سنگھ جی کہندے نے آندرا میں تینوں کچھ نہیں کیا تے جے بابا رنام سنگھ دا کوئی تیر چل گیا نا تے اوتھے پیش میری نہیں جانی. جے کوئی بابا رنام سنگھ دا تیر چل گیا نا اوتھے میری پیش نہیں جانی میں تینوں کچھ نہیں کیا. کہندے نے کہ بابا نند سنگھ لگے کل مہاراج ای کرو پھر بابا رنام سنگھ کول کرپا کرو سانو نہ لے کے چلو. ہوں بابا رنام سنگھ دے کول جانا کوئی کھالا جا والا سی جنوں گئے نا بابا نند سنگھ نال لے گئے اے جٹ سی اے گڈی باہر کھلوتی ہے اے گڈی چ بیٹھا ہے تے انہاں جا کے نے بینتی کی نا بابا رنام سنگھ چرنا چ نمسکار کر کے تے بابا جی نے بھائی کیویں آئے انہاں آکھیا بابا جی او مورکھ جٹ انہیں کل بابا جی کی گڈی روک لی بابا جی گلتی ہو گئی ان کو کرپا کرو تے تا وٹ بڑا پی رہا ہے انہوں راضی کر دو. جدو سنگت نے یہ گل کہی نا تے بابا رنام سنگھ کہندا اجے او جوندا ہے دھیان دیو کہندا اجے جوندا ہے اے کہن دی دیری تھی بابا رنام سنگھ نے ای کیتا جرے مر گیا گڈی چ بیٹھا سو گیا سسری دی طرح مر گیا. سنگت لگی کہن بابا جی وہ پتہ لگیا سنگھ پجا بابا جی تو مر بھی گیا اور سنگت لگی کہن بابا جی وہ تو مر گیا وہ مر گیا جی تو بخشاؤ آئے تھی بابا جی نے اچھا بخشاؤ آئے تھی آدھے ہوں جوندا تو نہیں ہوں تو کول بیٹھا تھی نیلا کہندے نے نیلیا مار دھرمراج نو آواز اے ہن جوندا تا نہیں ہوندا اینو سچ کھنڈ نو کل دیے او کتھے ساتھ سنگت ایویں نہیں کیا
1: ਉਹ ਇੱਕ ਅੱਖਾਂ ਵਾਲਾ ਦੂਜੇ ਨੂੰ ਰਾਹ ਵਿਖਾ ਸਕਦਾ, ਕਦੀ ਅੰਨੇ ਨੂੰ ਅੰਨਾ ਰਾਹ ਪੁੱਛਦਾ ਵੇਖੇ, ਕਦੀ ਕਿਸੇ ਅੰਨੇ ਨੂੰ ਅੰਨਾ ਬੰਦਾ ਵੇਖਿਆ ਕਿਹੜਾ ਕਿ ਅੰਨੇ ਨੂੰ ਰਾਹ ਪੁੱਛੇ, ਤੇ ਕਦੀ ਅੰਨਾ ਅੰਨੇ ਨੂੰ ਰਾਹ ਦੱਸ ਸਕਦਾ, ਅੱਖਾਂ ਵਾਲਾ ਹੀ ਦੂਜੇ ਨੂੰ ਰਾਹ ਦੱਸ ਸਕਦਾ ਜਿਹਦੀਆਂ ਅੱਖਾਂ ਆਪਣੀਆਂ ਠੀਕ ਨੇ। ਵਿਚਾਰ ਚੱਲੀ ਤੀ ਪ੍ਰੇਮੀਓ, ਆਓ ਇਧਰ ਇਹ ਰਾਜਾ, ਇਹਦੇ ਰਾਜ ਵਿਚ ਨਾ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਸਿਪਾਹੀਆਂ ਨੂੰ ਝਿੜਕਾਂ ਮਾਰਦਾ, ਮੁਲਾਜ਼ਮਾਂ ਨੂੰ ਝਿੜਕਾਂ ਮਾਰਦਾ, ਰੋਜ਼ ਖਜ਼ਾਨਾ ਟੁੱਟ ਜਾਂਦਾ, ਨਿਤ ਰੋਜ਼ ਨਵੀਂ ਨਵੀਂ ਚੋਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰੋ ਭਾਈ, ਸਖਤਾਈ ਵਰਤੋ। ਰਾਜ ਨੇ ਵੇਖਿਆ ਵੀ ਇਨ੍ਹਾਂ ਦੇ ਸਖਤਾਈ ਵਰਤਣ ਦੇ ਬਾਵਜੂਦ ਵੀ ਫਿਰ ਚੋਰੀਆਂ ਹੁੰਦੀਆਂ ਨੇ ਦੁਨੀਆਂ ਤੇ। ਤਿੰਨ ਕਿਸਮ ਦੇ ਲੋਕ ਨੇ, ਮੋਹਣੀ ਮੋਹਲੀ ਇਤਰਾ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ। ਸਾਹ ਸੰਗੀ ਜੀ, ਇਹ ਰਾਜਾ ਇਹਨੇ ਸੋਚਿਆ ਵੀ ਮੈਨੂੰ ਵੀ ਭੇਸ ਬਦਲ ਕੇ ਦੇਖਣਾ ਚਾਹੀਦਾ ਵੀ ਚੋਰ ਕਿਹੋ ਜਿਹੇ ਨੇ, ਕਿੱਥੇ ਰਹਿੰਦੇ ਨੇ। ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ, ਕਾਲੇ ਕੱਪੜੇ। ਜਦੋਂ ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ ਨਾ, ਰਾਤ ਦੇ 11-12 ਵਜੇ ਨੇ, ਤੇ ਰਾਜਾ ਆਪਣੇ ਰਾਜ ਤੋਂ ਬਾਹਰ ਕੀ ਦੇਖਦਾ ਵੀ ਤਿੰਨ ਚੋਰ ਬੈਠੇ ਨੇ, ਤਿੰਨ ਬੰਦੇ ਬੈਠੇ ਨੇ, ਆਪਸ ਵਿਚ ਗੱਲਾਂ ਕਰ ਰਹੇ ਨੇ। ਅਸਲ ਚ ਤਿੰਨ ਚੋਰ ਸੀ, ਆਹੜੇ ਤਿੰਨ ਕਿਸਮ ਦੇ ਅਸੀਂ ਬੰਦੇ ਆ ਨਾ, ਅਸੀਂ ਤਿੰਨੇ ਕਿਸਮ ਦੇ ਚੋਰ ਆ। ਚੋਰ ਇਕ ਰਜੋ ਗੁਣੀ, ਦੂਜੇ ਤਮੋ ਗੁਣੀ, ਤੀਜੇ ਸਤੋ ਗੁਣੀ। ਤੁਸੀਂ ਕਹੋਗੇ ਜੀ ਸਤੋ ਗੁਣ ਤੇ ਮਹਾਂਪੁਰਸ਼ਾਂ ਵਿਚ ਵੀ ਹੁੰਦਾ, ਪਰ ਬਾਣੀ ਕਹਿੰਦੀ ਸਾਧ ਕੀ ਮਹਿਮਾ ਤੇ ਗੁਣ ਤੋਂ ਦੂਰ। ਉਹ ਤਿੰਨਾਂ ਗੁਣਾਂ ਤੂੰ ਚੌਥੇ ਗੁਣ ਚ ਵਿਚਰਦੇ ਨੇ। ਉਹ ਚੌਥਾ ਗੁਣ ਕਿਹੜਾ? ਬਰਮ ਪੇਖਾ, ਬਰਮ ਸੁਣੀਆਂ, ਬਰਮ ਨਦਰੀ ਆਇਆ। ਜਿਵੇਂ ਸ਼ੀਸ਼ੇ ਚ ਨੀਲੇ ਸ਼ੀਸ਼ੇ ਚ ਮੂੰਹ ਵੇਖੀਏ ਤਦ ਵੀ ਆਪਣਾ ਰੂਪ ਨਜ਼ਰ ਆਉਂਦਾ, ਹਰੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ, ਚਿੱਟੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ। ਮਹਾਂਪੁਰਸ਼ ਜਿੱਧਰ ਵੀ ਝਾਤੀ ਮਾਰਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਨਾ ਆਪਣਾ ਰੂਪ ਨਜ਼ਰ ਆਉਂਦਾ। ਇਹਨੂੰ ਬਰਮ ਕਹਿੰਦੇ ਨੇ। ਬਰਮ ਇਹਨੇ ਜਿਵੇਂ ਭਾਈ ਆਪਾਂ ਵਿਚਾਰ ਕੇ ਦੇਖੀਏ, ਭਾਈ ਕਨਈਆ ਸਾਰਿਆਂ ਨੂੰ ਪਾਣੀ ਪਿਲਾਉਂਦਾ ਤੇ ਉਹਦੀ ਦ੍ਰਿਸ਼ਟੀ ਬ੍ਰਹਮ ਤੀ, ਤੇ ਜਿਹੜਾ ਮਹਾਂਪੁਰਸ਼ ਹੁੰਦੇ ਨੇ ਆਪਣੇ ਆਪ ਨੂੰ ਸੁਣਾਉਂਦੇ ਨੇ, ਆਪਣ ਜਸ ਆਪ ਹੀ ਆਪੇ ਕਰਦੇ ਨੇ, ਆਪੇ ਸੁਣਦੇ ਨੇ। ਇਉਂ ਇਹ ਬਰਮ ਆਪੇ ਕਰਨਾ, ਆਪੇ ਸੁਣਨਾ, ਆਪਣੇ ਆਪ ਨੂੰ ਜੇ ਜਸ ਕਰ ਰਿਹਾ ਤੇ ਸਾਧ ਸੰਗਤ ਆਪਣੇ ਆਪ ਨੂੰ ਕਹਿ ਰਿਹਾ, ਆਪ ਸੁਣ ਰਿਹਾ। ਜੇ ਜਿੱਧਰ ਵੀ ਦੇਖਣਾ ਤਿੰਨ ਗੁਣ ਹੁੰਦੇ ਨੇ ਬਰਮ ਗਿਆਨੀ ਚ, ਬ੍ਰਹਮ ਨੇਸ਼ਟੀ, ਬਰਮ ਸਰੋਤੀ, ਬਰਮ ਵਗਤਾ। ਬਰਮ ਗਿਆਨੀ, ਬਰਮ ਕਾ ਵਗਤਾ, ਬਾਣੀ ਸਿੱਧ ਕਰਦੀ ਹੈ। ਹੁਣ ਰਾਜਾ ਇਹਨੇ ਦੇਖਿਆ ਵੀ ਤਿੰਨ ਚੋਰ ਬੈਠੇ ਨੇ, ਗੱਲਾਂ ਕਰ ਰਹੇ ਨੇ। ਰਾਜਾ ਨਾ ਇਹਨਾਂ ਦੇ ਨੇੜੇ ਲੱਗਿਆ। ਪਹਿਲਾ ਚੋਰ ਦੂਜੇ ਚੋਰ ਨੂੰ ਕਹਿੰਦਾ ਬਈ ਆਪਣੇ ਆਪਣੇ ਨਾਲ ਗੁਣ ਦੱਸੀਏ। ਪਹਿਲਾ ਚੋਰ ਕਹਿੰਦਾ ਵੀ ਮੇਰੇ ਚ ਤਾਂ ਇਹ ਗੁਣ ਹੈ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ ਫਲਾਣੀ ਥਾਂ ਖਜ਼ਾਨਾ ਪਿਆ। ਚੋਰ ਕਹਿਣ ਲੱਗੇ ਤਾਂ ਬੜੀ ਮੁਸ਼ਕਿਲ ਲੱਗਦੀ ਵੀ ਆਪਾਂ ਨੂੰ ਹੈ ਤੇਰੇ ਚ ਇਹੋ ਜਿਹਾ ਗੁਣ ਵੀ ਖਜ਼ਾਨੇ ਦਾ ਪਤਾ ਸੁੰਘ ਕੇ ਦੱਸ ਦਿੰਦਾ। ਦੂਜੇ ਚੋਰ ਪੁੱਛਦੇ ਤੇਰੇ ਚ ਕੀ ਗੁਣ ਹੈ? ਕਹਿੰਦਾ ਜਿੱਥੇ ਮਰਜ਼ੀ ਨਾ ਖਜ਼ਾਨਾ ਦੱਬਿਆ ਹੋਵੇ ਪਤਾ ਲੱਗਣਾ ਚਾਹੀਦਾ। ਕਹਿੰਦਾ ਮੈਨੂੰ ਪਤਾ ਲੱਗਣਾ ਚਾਹੀਦਾ, ਬਿਨਾਂ ਚਾਬੀ ਤੂੰ ਤਾਲਾ ਤੋੜ ਕੇ ਇੱਕ ਮਿੰਟ ਚ ਰੱਖ ਦੇਣਾ। ਉਹ ਦੂਜੇ ਦੋਨੋਂ ਚੋਰ ਕਹਿੰਦੇ ਨੇ, ਪਹਿਲਾਂ ਤੇ ਤੀਜਾ ਕਹਿੰਦੇ ਭਾਈ ਇਹ ਤਾਂ ਬੜਾ ਵੱਡਾ ਗੁਣ ਹੈ ਬਈ ਜੇ ਤੂੰ ਬਿਨਾਂ ਚਾਬੀ ਤੂੰ ਤਾਲਾ ਤੋੜ ਦੇਵੇ ਖਜ਼ਾਨੇ ਦਾ ਤੇ ਇਸ ਤੂੰ ਵੱਡਾ ਗੁਣ ਕਿਹੜਾ? ਤੇ ਉਹਨਾਂ ਤੀਜੇ ਚੋਰ ਨੂੰ ਪੁੱਛਿਆ, ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗ ਗਿਆ, ਹੁਣ ਨੇੜੇ ਨੇੜੇ ਹੁੰਦਾ ਜਾਂਦਾ। ਸਾਹਿਬ ਸੰਗਤ ਜੀ, ਉਹ ਰਾਜਾ ਸੀ, ਉਹ ਚੋਰ ਨਹੀਂ ਸੀ, ਪਰ ਉਹਨੇ ਚੋਰ ਲੱਭਣ ਵਾਸਤੇ ਨਾ ਚੋਰਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਚੋਰ ਬਣਨਾ ਪਿਆ, ਚੋਰਾਂ ਦੇ ਕੱਪੜੇ ਪਾਉਣੇ ਪਏ। ਬਾਬਾ ਆਨੰਦ ਸਿੰਘ ਸਾਧ ਸੰਗਤ ਚ ਗੁਰੂ ਨਾਨਕ ਸੀ, ਉਹ ਸਰੀਰ ਨਹੀਂ ਸੀ, ਪਰ ਉਹਨੂੰ ਨਾ ਸਰੀਰਾਂ ਵਿਚੋਂ ਕੱਢਣ ਵਾਲੇ ਲੋਕਾਂ ਨੂੰ ਨਾ ਸਰੀਰਾਂ ਵਿਚ ਆਈ ਦੁਨੀਆਂ ਨੂੰ ਕੱਢਣ ਵਾਸਤੇ ਆਪਣਾ ਸਰੀਰ ਰੂਪੀ ਕੱਪੜਾ ਪਾਉਣਾ ਪਿਆ। ਜਿਵੇਂ ਰਾਜਾ ਚੋਰ ਨਹੀਂ ਸੀ, ਉਹਨੂੰ ਚੋਰਾਂ ਵਾਲੇ ਕੱਪੜੇ ਪਾਉਣੇ ਪਏ ਥੋੜੇ ਸਮੇਂ ਵਾਸਤੇ ਚੋਰ ਲੱਭਣ ਵਾਸਤੇ। ਉਹ ਸਾਸ ਤੀਜਾ ਚੋਰ, ਚੋਰ ਪੁੱਛਣ ਵੀ ਤੇਰੇ ਚ ਕੀ ਗੁਣ ਹੈ? ਕਹਿੰਦਾ ਵੇਖੋ ਭਾਈ, ਤੁਹਾਡੇ ਚੋਂ ਇੱਕ ਤਾਂ ਕਹਿੰਦਾ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਕਿ ਮੈਂ ਬਿਨਾਂ ਚਾਬੀ ਤੋਂ ਤਾਲਾ ਖੋਲ ਦਿੰਦਾ ਤੋੜ ਦਿੰਦਾ, ਪਰ ਕਹਿੰਦਾ ਮੇਰੇ ਚ ਗੁਣ ਹੈ, ਤਾਲਾ ਟੁੱਟਣਾ ਚਾਹੀਦਾ, ਅੱਖ ਦੇ ਫੁੰਕਾਰੇ ਦੇ ਵਿਚ ਨਾ ਮੈਂ ਖਜ਼ਾਨਾ ਕੱਢ ਕੇ ਬਾਹਰ ਰੱਖ ਦਿੰਦਾ। ਕਹਿਣ ਲੱਗੇ ਯਾਰ ਬੜੀ ਮੌਜ ਬਣ ਗਈ ਇਹ ਤਾਂ, ਹੈਂ ਆਪਾਂ ਤਾਂ ਬੜੀ ਮੌਜ ਬਣ ਗਈ। ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗਿਆ। ਰਾਜੇ ਨੂੰ ਕਹਿੰਦੇ ਤੂੰ ਕੌਣ ਆ ਬਈ? ਰਾਜਾ ਕਹਿੰਦਾ ਤੁਸੀਂ ਕੌਣ? ਉਹ ਰਾਜਾ ਕਹਿੰਦਾ ਤੁਸੀਂ ਕੌਣ? ਉਹ ਤੂੰ ਕੌਣ? ਉਹ ਕਹਿੰਦਾ ਅਸੀਂ ਤਾਂ ਚੋਰ ਆ। ਰਾਜੇ ਨੂੰ ਕਹਿੰਦਾ ਤੂੰ ਕੌਣ? ਰਾਜਾ ਕਹਿੰਦਾ ਮੈਨੂੰ ਵੀ ਆਪਣਾ ਚੌਥਾ ਭਰਾ ਸਮਝ ਲਓ। ਰਾਜਾ ਕਹਿੰਦਾ ਤੁਹਾਡੇ ਚ ਗੁਣ ਕੀ ਨੇ? ਪਹਿਲਾ ਕਹਿੰਦਾ ਜੀ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਜੀ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ, ਜਿਹੋ ਦਾ ਮਰਜ਼ੀ ਤਾਲਾ ਲੱਗਾ ਹੋਵੇ ਲੌਕ ਲੱਗਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ, ਤੀਜਾ ਕਹਿੰਦਾ ਜੀ ਲੌਕ ਖੁੱਲਣਾ ਚਾਹੀਦਾ, ਲੌਕ ਖੁੱਲਣਾ ਚਾਹੀਦਾ, تے مہاراج اکھ دے پھنکارے تے خزانہ باہر کڈ کے رکھ دینے بھاویں پتال چ دبیا ہوئے. راجا کہندا بڑے چنگے گن نے تہاڈے تے. تے راجے نوں کہندے نے تیرے چ کی گن ہے؟ تو کہندا میں وی تہاڈا بھرا. راجا کہندا خدا دا خاستا. کہندا وی ہے تاں میں وی چوری. کہندا رب نہ کرے جے تسی تنے چوری کر دے پھڑے جاؤ نا. کہندا میرے آ گن ہے جے میں اپنی داڑھی لا رہا تانوں تنہاں نوں بری کر سکدا. اور راجا جی کہندا جے داڑھی لا رہا تانوں تنہاں نوں بری کر سکدا. چور کہندے نے موج بن گئی ہے پھر آپ نے ڈر گیا جی داری تھوڑے داری لاؤں نہ آپ بری ہو سکنے. کہنے چلو پنجے راج کا خزانہ. ایک نے جا کے سنگیا دوجے نے دیکھا تو خزانہ دبیا. دوجے نے تالا بنا چابی تو کھولتا. تیجے نے خزانہ کڈ دتا. راج نے دیکھا خزانہ لے گئے ایک پاسے ہو گیا. حکم دیتا سپاہیاں وغیرہ نو کہندا فڑ لو تنے چور. وہ بچارے فڑے گئے. جدو فڑے گئے راجا ہو گیا ایک پاس انہوں نے دیکھا بھی چوتھا بندہ کتنے گیا. وہ داری لاؤن والا کتنے گیا؟ اس کا کہنا جی داڑی لا رہا تین سارے بری کر دو. گیا کتنے داڑی لاؤن والا؟ وہ ساس سی جی جب دن چڑھیا نا بچارے فڑے تک گئے. راجے کا لگیا دربار تو راجا نا حکم کیا ساس سنگ جی کی تین چور نا جہے تین چور رات کے فڑے نے انہوں پیش کیتا جائے. جدو راجے کے سامنے تین چور پیش ہوئے راجا پوچھتا انہوں نے بھائی چوریوں کیوں کرتے ہو؟ ہوں جا چور سنگ سے فڑیا جائے انہیں کو مکر کی گنجائش کتنے ہے؟ وہ کہتے مہاراج کی دسیے گزارا نہیں ہوں. راجا کہنا ای دسو تے گن کی نے؟ پہلا کہندا جی میرے چ گنا جتھے مرضی خزانہ دبیا ہوئے جتھے مرضی خزانہ دبیا ہوئے میں نے سنگ کے دس دینا. راجا کہندا بہت چنگا گنا کمال کا گنا ہے. راجا دوجے پتا تیرے چ کی گنا ہے؟ کہندا خزانے کا پتا لگنا چاہیے. کہندا بنا جو دا مرضی تالا ہوئے بنا چابی تو کھول کے رکھ دینا. راجا کہندا بھی یہ بھی بڑا کمال کا گنا ہے. جدو راجا تیجے نو پوچھتا نا تو جڑا دوجا بندہ سن انہیں راجے نو پچھا لیا تو بندہ رات والا ہے. یہ رات والا بندہ دوجے نے پچھانے. مہاپرشوں کی سمجھ کروڑوں میں کسی باگا والے آتی ہے. تو وہ جب راجے نو چور نے پچھانے دوجے نے انہیں سوچا تو بندہ رات والا. تو جب راجا تیجے نو پوچھن لگا بھی تیرے چ کی کون ہے؟ وہ کہنے لگا مہاراج پہلا خزانہ سو کے دسدا دوجا جہاں بنا چابی تو تالا کھول دینا تالا کھلنا چاہیے. کہندا مارا پاویں پتال وچ خزانہ دبیا ہوئے اکھ دے پنکارے چ کڈ کے باہر رکھ دینا. ہاں راجا کہندا وی گن دا تہاڈے چ بڑے کمال دے نے جڑا دوجا تے انہیں راجے نوں پچھان لیا. تو راجا آندا تنہاں نوں آندا تنہاں چوراں نوں کہندا تہانوں سزا کی دئیے؟ تے جڑا دوجا چور ہے کہندا سزا کی دینی سی دینی ہے آپ تاں تسی راتی آکھیا سی تنے چوری کر دے فڑے جائیے داڑھی لا دے تنہاں نوں بری کر سکنا. ہن تسی وی داڑھی لا دو تسی وی داڑھی لا دو. اور راجا ہس پیا کہندا جنہ دھن چاہیے لے جاؤ اگو واسطے بندے بنو. اور جویں راج نے داڑھی لا کے تین چور بری کر دیتے بابا ایشو سنگھ واسطے او مکتی جیو نو دینی داڑھی لاؤن دی نہیں سی تیار. تے ہن سما اجازت ساری زندگی فتح نہیں بلائی. پٹیالے دا مہاراجا ایک بار بابا ایشو سنگھ جی نو ملن واسطے آیا. اونی بھی بابا نان سنگھ جی دے چرنا وچ بابا ایشو سنگھ جی سیوا کردے سن. بابا نان سنگھ جی پرشادا شاگرا نے تے پٹیالے والے راج دا فرنا بنیا کہ کدی مینو نا یہ مہاپرشاں دا شیت پرساد مل جائے. سنت لگے کہ یہ فرنا بنیا. ہن بابا جی دا انترجامی تے سدیا بابا ایشو سنگھ نو کہندے پتر ایشر آ لے پرساد اے مہاراج پٹیالے نو نا فلانے فلانے کمرے چ لے جا تے نالے بٹھا دے نالے نو پرساد دے. جدو پرساد چھکیا نا پرشادا چھکیا مہاپرشاں دا شیت پرساد دمے والی دوبارے دا جھوٹا کھاواں گے نا دما لگ جو. ملیریا دا جھوٹا کھاواں ملیریا ہو جو. کینسر والے کا جھوٹا کھاوا گے کینسر ہو جو. جی مہاپرشاں دا جھوٹا کھاوا گے نام جپن والے دا پھر نام دے کٹاڑو اندر چلے جان گے نام دے کٹاڑو. پیارو جی میں دمے دا مریض سما کول ہے نہیں گھڑی معاف نہیں کردی پر کی کریے او کیویں اتنا پانی آیا او دا کھلر پلر گیا جدھر آیا. جی دکان دا نا ورائٹی دکھاؤں نا ورائٹی کپڑے والے کول جائیے نا تیرے کپڑا پسند کر آ تا پرمیشر نے ورائٹی دکھائی ورائٹی بارہ کو تے دیوا جگنا ماما نے پتر نہیں سیاڑ نے آ نانکسر ورگے ٹھاڑ ان دھرم کی آواز نکلے گی. ایتھے بچن دا نا ایک بچن دا کیندر آئی ہے جن میڈیکل کالج ہور نے آرٹس دے کالج ہور نے آ جڑے نانکسر ورگے ٹھاڑ راڑا صاحب ورگے ٹھاڑ اے پریمیوں نام دیا یونیورسٹیاں نے ورسٹیاں اتو سرٹیفکیٹ سرٹیفکیٹ لیا پہلا بابا ہرنام سنگھ تو بابا نند سنگھ جی نے تے بابا نند سنگھ تو سرٹیفکیٹ لے کے بابا جہد کو سرٹیفکیٹ نہ ہوے پاوے سو کتاب پڑھیا ہوے انہوں نوکری نہیں ملتی جے سرٹیفکیٹ کول نہ ہوے. سرٹیفکیٹ ضروری ہے. ਇਉਂ ਦਾਸ ਦੀ ਵਿਚਾਰ ਚੱਲੀ ਸੀ ਕਿ ਜਦੋਂ ਉਹ ਪਟਿਆਲੇ ਵਾਲਾ ਰਾਜਾ ਕੀ ਦੱਸੀਏ, ਅਸੀਂ ਤਾਂ ਸ਼ਾਹ ਵਾਲੇ ਸੁੱਤੇ ਉੱਠਣਾ। ਕਹਿੰਦੇ ਨੇ ਜਿਹੜੀ ਕੁਟੀਆ ਚ ਬਾਬਾ ਨੰਦ ਸਿੰਘ ਰਹਿੰਦੇ ਸੀ ਨਾ, ਕੁਟੀਆ ਦਾ ਦਰਵਾਜ਼ਾ ਨੀਵਾਂ ਸੀ। ਧੰਨ ਬਾਬਾ ਈਸ਼ ਸਿੰਘ, ਧੰਨ ਬਾਬਾ ਈਸ਼ ਸਿੰਘ ਕਹਿਣਾ ਪਊਗਾ, ਧੰਨ ਬਾਬਾ ਈਸ਼ ਸਿੰਘ। ਸਾਧ ਸੰਗਤ ਜੀ ਕਹਿੰਦੇ ਨੇ ਭੁੰਜੇ ਬੈਠੇ ਰਹਿਣਾ, ਭੁੰਜੇ ਹੀ ਹੈ। ਤੇ ਜਦ ਅੱਜ ਕੱਲ ਤਾਂ ਬਿਜਲੀਆਂ ਆ ਗਈਆਂ, ਬੈਲਾਂ ਖੜਕਦੀਆਂ ਨੇ, ਅਸੀਂ ਕਾਹਦੇ ਸੰਤਾਂ? ਉਹ ਸੰਤ ਤਾਂ ਉਹ ਸੀ ਜਿਨ੍ਹਾਂ ਦੀ ਅੱਜ ਯਾਦ ਮਨਾ ਰਹੇ ਹਾਂ। ਚਰਨਾਂ ਦੇ ਪੈਰ ਜੋ ਫਟੇ ਹੁੰਦੇ ਬਾਬਾ ਈਸ਼ ਸਿੰਘ ਦੇ, ਚਰਨ ਫਟੇ ਹੁੰਦੇ ਤੇ ਚਰਨਾਂ ਦੇ ਵਿਚ ਰੋੜੀਆਂ ਫਸੀਆਂ ਹੁੰਦੀਆਂ, ਸਿਰ ਦੀਆਂ ਚਟਾਵਾਂ ਬਣ ਗਈਆਂ, ਸਿਰ ਚ ਕੰਘਾਂ ਫਿਰਨ ਦਾ ਸਮਾਂ ਨੀ ਸੀ ਲੱਗਦਾ। ਅੱਜ ਤਾਂ ਐਂ ਗੱਲ ਖੜਕਦੀ ਨਾ, ਉਦੋਂ ਬਾਬਾ ਨੰਦ ਸਿੰਘ ਦਾ ਗੜਵਾ ਖੜਕਦਾ ਸੀ। ਤੇ ਬਾਬਾ ਈਸ਼ ਸਿੰਘ ਜੀ ਜਦੋਂ ਗੜਵਾ ਖੜਕਣਾ, ਉੱਠ ਕੇ ਦੌੜ ਪੈਣਾ ਅੱਗੇ ਜਿਹੜੀ ਕੁਟੀਆ ਚ ਬਾਬਾ ਜੀ ਰਹਿੰਦੇ, ਕੁਟੀਆ ਦਾ ਦਰਵਾਜ਼ਾ ਨੀਵਾਂ ਸੀ, ਮੱਥੇ ਦੇ ਵਿਚ ਦਰਵਾਜ਼ਾ ਲੱਗਣਾ, ਉਬੜਵਾਏ ਚ ਦੌੜਨਾ, ਬੈਠੇ ਬੈਠੇ ਅੱਖ ਲੱਗ ਗਈ ਤੇ ਠੀਕ ਹੈ। 12 ਸਾਲ ਬਾਬਾ ਈਸ਼ ਸਿੰਘ ਨਾਨਕ ਸਾਰ ਵਾਲੇ ਸੰਤ ਨੀ ਸੁੱਤੇ, ਤਾਂ ਐਡੀ ਵੱਡੀ ਕਮਾਈ ਹੈ। ਐਵੇਂ ਨੀ ਤੀ ਸਿੱਧਾ ਨੇ ਗੁਰੂ ਨਾਨਕ ਨੂੰ ਕਿਹਾ, ਸਾਧ ਸੰਗਤ ਆਕਰੇਤ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣੇ ਆਈ ਪ੍ਰੇਮੀਓ। ਇਉਂ ਮਹਾਂਪੁਰਸ਼ ਗੜਵਾ ਖੜਕਾਉਂਦੇ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ ਸਿੰਘ ਜੀ ਉਬੜਵਾ ਉੱਠ ਕੇ ਭੱਜ ਜਾਂਦੇ, ਮੱਥਾ ਫੜਿਆ ਹੁੰਦਾ ਸੀ ਮੱਥੇ ਦੇ ਵਿਚ ਪ੍ਰੇਮੀਓ, ਮੱਥੇ ਦੇ ਉੱਤੇ ਪੱਟੀਆਂ ਬੰਨੀਆਂ ਹੁੰਦੀਆਂ ਬਾਬਾ ਈਸ਼ ਸਿੰਘ ਨੇ, ਸਾਫ ਚਰਨਾਂ ਦੇ ਵਿਚ ਰੋੜੀਆਂ ਫਸੀਆਂ ਹੋਣੀਆਂ। ਤੇ ਜਦ ਬਾਬਾ ਜੀ ਕਰੀ ਬੈਠੇ ਬੈਠੇ ਚਰਨ ਵਸਾਰ ਨੇ ਨਾ, ਆਈਆਂ ਗਈਆਂ ਸੰਗਤਾਂ ਨੇ ਬਾਬਾ ਈਸ਼ ਸਿੰਘ ਦੇ ਚਰਨਾਂ ਚ ਰੋੜੀਆਂ ਕੱਢਣੀਆਂ। ਆ ਪਟਿਆਲੇ ਦਾ ਰਾਜਾ ਜਾਦਵਿੰਦਰ ਸਿੰਘ, ਇਹ ਇੱਕ ਵਾਰੀ ਮਿਲਣ ਵਾਸਤੇ ਆਇਆ ਨਾ, ਜਦ ਇਹਦਾ ਫੁਰਨਾ ਬਣਿਆ ਸਮਾਂ ਵੀ ਹੋ ਗਿਆ, ਇਸ਼ਾਰੇ ਵੀ ਹੋਣ ਲੱਗ ਪਏ ਨੇ। ਤੇ ਸਾਧ ਸੰਗਤ ਜੀ ਖੈਰ ਆਪਾਂ ਆ ਹੀ ਵਿਚਾਰ ਕਰਕੇ ਤੇ ਭੋਗ ਪਾਈਏ। ਪ੍ਰੇਮੀਓ ਕਹਿੰਦੇ ਨੇ ਕਿ ਉਹ ਪਟਿਆਲੇ ਦੇ ਰਾਜੇ ਦੇ ਅੱਗੇ ਨਾ, ਜਦ ਉਹ ਬਾਬਾ ਨੰਦ ਸਿੰਘ ਦਾ ਸੀਤ ਪ੍ਰਸਾਦ ਰੱਖਿਆ ਨਾ ਬਾਬਾ ਈਸ਼ ਸਿੰਘ ਨੇ, ਤੇ ਉਹਨੇ ਜੋ ਖਾਧੀ ਨਾ ਸਬਜ਼ੀ, ਉਹਨੂੰ ਸਵਾਦ ਬੜਾ ਆਇਆ, ਆਨੰਦ ਬੜਾ ਆਇਆ। ਸਾਧ ਸੰਗਤ ਜੀ ਉਸ ਸਮੇਂ ਬਾਬਾ ਈਸ਼ ਸਿੰਘ ਨੂੰ ਪਟਿਆਲੇ ਦਾ ਰਾਜਾ ਕਹਿੰਦਾ, ਇਹ ਸਬਜ਼ੀ ਕਾਹਦੀ ਬਣੀ ਹੈ? ਬਾਬਾ ਈਸ਼ ਸਿੰਘ ਕਹਿਣ ਲੱਗੇ, ਬੈਂਗਣਾ ਦੀ, ਇਹ ਬਤੂਆਂ ਦੀ ਸਬਜ਼ੀ ਬਣੀ। ਕਹਿੰਦੇ ਕਿਹਨੇ ਬਣਾਈ? ਕਹਿੰਦੇ ਮੈਂ ਬਣਾਈ ਹੈ, ਧਿਆਨ ਦਿਓ ਮੈਂ 2 ਮਿੰਟ ਮੰਗ ਕੇ ਲਵਾਂਗਾ। ਸਾਧ ਸੰਗਤ ਜੀ ਕਿਆ ਬੈਂਗਣਾ ਦੀ ਸਬਜ਼ੀ ਬਣਾਈ ਹੈ? ਆਖਿਆ ਅਸੀਂ ਰਾਜੇ ਮਹਾਰਾਜੇ ਹਾਂ, ਅਸੀਂ 36 ਕਿਸਮ ਦੇ ਪਦਾਰਥ ਛਕਦੇ ਹਾਂ, ਈਸ਼ ਸਿਆਂ ਇਹੋ ਜੀ ਸਬਜ਼ੀ ਤੇ ਸਾਡੇ ਰਸੋਈਏ ਨਹੀਂ ਬਣਾ ਸਕਦੇ। ਚੱਲ ਤੂੰ ਸਾਰਾ ਦਿਨ ਸੰਤਾਂ ਦੇ ਕਸ਼ਹਿਰੇ ਧੁੰਦਾ ਰਹਿੰਦਾ, ਸਾਰਾ ਦਿਨ ਸੰਤਾਂ ਦੀ ਹਜੂਰੀ ਚ ਰਹਿੰਦਾ, ਤੈਨੂੰ ਨਹਾਉਣ ਦਾ ਸਮਾਂ ਨਹੀਂ ਮਿਲਦਾ, ਚੰਗੇ ਕੱਪੜੇ ਪਾਉਣ ਦਾ ਸਮਾਂ ਨਹੀਂ ਮਿਲਦਾ। ਈਸ਼ ਸਿੰਘ ਤੂੰ ਮੇਰੇ ਨਾਲ ਚੱਲ, ਮੇਰਾ ਰਸੋਈਆ ਬਣ ਜਾ, ਨਾਲੇ ਵਧੀਆ ਕੋਠੀ ਪਾ ਦੂੰ, ਨਾਲੇ ਤੈਨੂੰ ਵਿਆਹ ਦੂੰ, ਨਾਲੇ ਮੂੰਹ ਮੰਗੀ ਤਨਖਾਹ ਦੇਵਾਂਗਾ, ਤੂੰ ਮੇਰਾ ਰਸੋਈਆ ਬਣ ਜਾ। ਉਹ ਬਾਬਾ ਈਸ਼ ਸਿੰਘ ਜੇ ਤਾਂ ਹੁੰਦੇ ਕੱਚੇ ਪਿੱਲੇ, ਫਿਰ ਤਾਂ ਜਾਂਦੇ ਥਿੜਕ। ਉਹ ਔਖਾ ਕੰਮ ਫਕੀਰੀ ਵਾਲਾ, ਸੂਲੀ ਉੱਤੇ ਬਹਿਣਾ, ਦਰ ਦਰ ਦੇ ਉਹਨਾਂ ਟੁਕੜੇ ਮੰਗਣੇ, ਹਾਂਜੀ ਹਾਂਜੀ ਕਹਿਣਾ, ਜੇ ਕੋਈ ਉਹਨਾਂ ਨੂੰ ਮੰਦਿਆ ਆਖੇ ਤਦ ਵੀ ਚੰਗੀਆਂ ਕਹਿਣਾ। ਉਹ ਜਾ ਮਲੰਗਾ ਫਕੀਰੀ ਔਖੀ, ਜੁਗਪਿੰਦਰ ਸਿੰਘ ਤੂੰ ਮੈਨੂੰ ਰਸੋਈਆ ਬਣਾਉਣਾ, ਕਿਧਰੇ ਮੇਰਾ ਉਹ ਹਾਲ ਨਾ ਹੋਵੇ। ਤੂੰ ਮੈਨੂੰ ਰਸੋਈਆ ਬਣਾਉਣਾ ਚਾਹੁੰਦਾ, ਕਿਧਰੇ ਮੇਰਾ ਉਹ ਹਾਲ ਨਾ ਹੋਵੇ। ਮੈਂ ਸੰਤਾਂ ਕੋਲੋਂ ਵੀ ਤੁਰ ਜਾ, ਕੱਲ ਨੂੰ ਤੂੰ ਵੀ ਜਵਾਬ ਦੇ ਦੇਣੇ। ਆਖਿਆ ਮਹਾਰਾਜਾ ਕਿਧਰੇ ਇਹ ਹਾਲਤ ਨਾ ਬਣੇ, ਕਾਚੀ ਸਰਸੋਂ ਪੇਲ ਕਹਿ, ਨਾ ਖਲ ਭਈ ਨਾ ਤੇਲ। ਆਖਿਆ ਮਹਾਰਾਜਾ ਇਹ ਠੀਕ ਹੈ, ਮੈਂ ਸਾਰਾ ਦਿਨ ਮਹਾਂਪੁਰਸ਼ਾਂ ਦੇ ਕਸ਼ਹਿਰੇ ਧੋਨਾ, ਇਹ ਠੀਕ ਹੈ, ਸਾਰਾ ਦਿਨ ਮੈਨੂੰ ਨਹਾਉਣ ਦਾ ਟਾਈਮ ਨਹੀਂ ਮਿਲਦਾ, ਇਹ ਠੀਕ ਹੈ ਮਹਾਰਾਜਾ। ਪਰ ਇੱਕ ਗੱਲ ਯਾਦ ਰੱਖੀ, ਮੈਂ ਉਸ ਘੜੀ ਦੀ ਇੰਤਜ਼ਾਰ ਕਰ ਰਿਹਾ ਜਿਹੜੀ ਘੜੀ ਬਾਬਾ ਨੰਦ ਸਿੰਘ ਦੀ ਨਜ਼ਰ ਮੇਰੇ ਤੇ ਪੈਣੀ ਹੈ। ਕਿਉਂ ਮਹਾਰਾਜਾ, ਜੇ ਬਾਬਾ ਨੰਦ ਸਿੰਘ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਹੋਵੀ ਨਾ, ਉਹ ਯਾਦ ਰੱਖੀ ਮਹਾਰਾਜਾ ਤੇਰੇ ਵਰਗੇ ਰਾਜੇ ਮਹਾਰਾਜੇ ਮੇਰੇ ਪੈਰਾਂ ਤੇ ਮੱਥਾ ਟੇਕਿਆ ਕਰਨਗੇ, ਮੈਨੂੰ ਨਮਸਕਾਰਾਂ ਕਰਿਆ ਕਰਨਗੇ। ਇੱਕ ਸਮਾਂ ਆਇਆ ਜਦੋਂ ਬਾਬਾ ਨੰਦ ਸਿੰਘ ਜੀ ਤੋਂ ਬਾਅਦ ਬਾਬਾ ਈਸ਼ ਸਿੰਘ ਜੀ ਮਹਾਰਾਜ ਆਪਦੇ ਸਥਾਨ ਤੇ ਇੱਥੇ ਦੀ ਸੇਵਾ ਕਰਾ ਰਹੇ ਨੇ। ਆਇਆ ਫਿਰ ਪਟਿਆਲੇ ਦਾ ਰਾਜਾ, ਬਾਬਾ ਈਸ਼ ਸਿੰਘ ਜੀ ਬੈਠੇ ਨੇ, ਜੋਤ ਸਾਹ ਜੁਗਤ ਸਾਹ ਕਾਇਆ ਫੇਰ ਪਲੱਟੀ ਹੈ। ਕਹਿਣ ਲੱਗੇ ਜਦੋਂ ਪਟਿਆਲੇ ਦੇ ਰਾਜੇ ਨੇ ਨਮਸਕਾਰ ਕੀਤੀ ਨਾ, ਸੰਤ ਲੱਗੇ ਕਹਿਣ, ਮਹਾਰਾਜਾ ਹੁਣ ਸਾਨੂੰ ਰਸੋਈਏ ਬਣਾਲਾ ਆਪਣੇ, ਅਸੀਂ ਵਿਹਲੇ ਹੋ ਗਏ। ਉਦੋਂ ਮਹਾਰਾਜ ਦਾ ਦਿਲ ਕੀਤਾ, ਉਹ ਧਰਤੀ ਫਟ ਗਏ, ਮੈਂ ਵਿਚ ਗਰਕ ਹੋ ਜਾ। ਸੰਤ ਲੱਗੇ ਕਹਿਣ, ਕਿਉਂ ਮਹਾਰਾਜਾ ਹੁਣ ਸਾਨੂੰ ਰਸੋਈਆ ਬਣਾਲਾ, ਹੁਣ ਅਸੀਂ ਵਿਹਲੇ ਹਾਂ। ਕਹਿਣਾ ਕੀਤਾ, ਬਾਬਾ ਜੀ ਹੁਣ ਤਾਂ ਤੁਸੀਂ ਮੈਨੂੰ ਬਾਬਾ ਨੰਦ ਸਿੰਘ ਦਾ ਰੂਪ ਨਜ਼ਰ ਆਉਂਦੇ ਆ। ਪ੍ਰੇਮੀਓ ਜੋ ਜਨਮੈ ਜਲ ਆਏ ਖਟਾਨਾ, ਤੂੰ ਜੋਤੀ ਸਿੰਘ ਜੋ ਸਮਾਨਾ। ਉਹ ਮਹਾਂਪੁਰਸ਼ ਜੀ ਨੇ ਸਾਰੀ ਜ਼ਿੰਦਗੀ ਕਿਸੇ ਨੂੰ ਫਤਿਹ ਨਹੀਂ ਬੁਲਾਈ, ਉਦੋਂ ਫਤਿਹ ਬੁਲਾਈ ਹੈ। ਕਹਿੰਦੇ ਹੁੰਦੇ ਸਨ ਉਦੋਂ ਫਤਿਹ ਬੁਲਾਉਣੀ ਚਾਹੀਦੀ ਜਦੋਂ ਕੰਮ ਸੰਪੂਰਨ ਹੋ ਜਾਏ। ਅੱਜ ਵਾਲੇ ਦਿਨ شام دے سات کو وج کے کچھ منٹوں کے جدو شری رہرا جی کے پار دے پے بھوگ پرمی آپ جی نے کیا گرو کی سنگت واحگرو جی کا خالسا واحگرو جی کی فتح جا کے شریر چڑ دتا مہاپش برم چند نے برم دے وچ چلے جاندے نے سو پرمیوں پھر کدی سما بنیا سنگت دے کران گے درشن ساہ سنگت جی آ رستے تے بڑے خراب نے جنہ راہ تسی چل کے آئے ہو سڑک ٹوٹ گئی پانی نال اے رستے پاوے خراب نے پر درگاہ رستے اج تسی صاف کر لے نے

ਸਭ ਸੰਗ ਚਰਨ ਚਲਾ ਮਾਰਗ ਗੋਬਿੰਦ ਮਿਲੇ ਪਾ ਜਪੀਏ ਹਰ ਬਿੰਦ।

ਬਾਦਸ਼ਾਹ ਜੀ ਦੀ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਉਹ ਫਿਰ ਸਭ ਕੁਛ ਪਾ ਕੇ ਵੀ ਆਪਣਾ ਜੀਵਨ ਨਿਮਰਤਾ ਦਾ ਜੀਵਨ ਬਤੀਤ ਕਰਦੇ ਹਨ। ਕਈ ਵੇਰਾਂ ਮਨੁੱਖ ਧਨ ਦੌਲਤ ਪ੍ਰਤਿਸ਼ਠਾ ਪਾ ਕੇ ਹੰਕਾਰਿਆ ਜਾਂਦਾ, ਪਰ ਐਸੇ ਵਿਅਕਤੀ ਕਦੇ ਵੀ ਸੰਸਾਰ ਵਿੱਚ ਮਾਨ ਨਹੀਂ ਪਾਉਂਦੇ। ਜਿਨ੍ਹਾਂ ਨੇ ਸਭ ਕੁਛ ਪਾ ਕੇ ਵੀ ਨਿਮਰਤਾ ਧਾਰਨ ਕੀਤੀ ਹੈ, ਉਹਨਾਂ ਦਾ ਸਦਾ ਆਦਰ ਹੋਇਆ, ਉਹਨਾਂ ਦਾ ਸਦਾ ਸਤਿਕਾਰ ਕੀਤਾ ਸੰਸਾਰ ਨੇ। ਕਬੀਰ ਜੀ ਕਹਿ ਰਹੇ ਹਨ ਕਿ ਬਾਂਸ ਬੜਾ ਹੀ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਬੂਟੇ ਦੇ ਆਲੇ ਦੁਆਲੇ ਜਿਤਨੀ ਬਨਸਪਤੀ ਹੁੰਦੀ ਹੈ ਸਾਰੀ ਹੀ ਚੰਦਨ ਹੋ ਜਾਂਦੀ ਹੈ, ਪਰ ਇੱਕ ਬਾਂਸ ਚੰਦਨ ਨਹੀਂ ਹੁੰਦਾ, ਕਿਉਂਕਿ ਉਹ ਅਹੰਕਾਰ ਹੈ, ਹੰਕਾਰੀ ਹੈ। ਉਸ ਦੇ ਵਿੱਚ ਪੰਜ ਦੋਸ਼ ਹਨ। ਇੱਕ ਤਾਂ ਉਹ ਸਾਰਿਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਕਿ ਮੈਂ ਸਾਰੀ ਬਨਸਪਤੀ ਤੋਂ ਉੱਚਾ ਹਾਂ। ਦੂਸਰਾ, ਉਹ ਗੰਢਾਂ ਵਾਲਾ ਹੁੰਦਾ। ਤੀਸਰਾ, ਕੋਈ ਉਸਨੂੰ ਪਿਆਰ ਦੇ ਨਾਲ ਵੀ ਹੱਥ ਫੇਰੇ ਤਾਂ ਛੋਟੇ ਛੋਟੇ ਕੰਢੇ ਚੁੱਭ ਜਾਂਦੇ ਹਨ ਹੱਥ ਵਿੱਚ। ਤੇ ਚੌਥਾ, ਉਹਦੇ ਵਿੱਚ ਇਹ ਅਵਗੁਣ ਹੈ ਕਿ ਬਾਹਰੋਂ ਬੜਾ ਪੱਕਾ ਔਰ ਬੜਾ ਮਜ਼ਬੂਤ ਦਿਖਾਈ ਦਿੰਦਾ ਪਰ ਅੰਦਰੋਂ ਖਾਲੀ ਹੁੰਦਾ। ਤੇ ਪੰਜਵਾਂ, ਉਹਦੇ ਵਿੱਚ ਇਹ ਦੋਸ਼ ਹੈ ਕਿ ਜਦੋਂ ਬਾਂਸ ਦੇ ਨਾਲ ਬਾਂਸ ਰਗੜ ਦਈਏ ਤਾਂ ਅੱਗ ਲੱਗ ਜਾਂਦੀ ਹੈ, ਜੰਗਲਾਂ ਦੇ ਜੰਗਲ ਸੜ ਜਾਂਦੇ ਹਨ, ਸੁਆਹ ਹੋ ਜਾਂਦੇ ਹਨ। ਇਸ ਲਈ ਬਾਂਸ ਨੂੰ ਕੁੱਲ ਘਾਤਕ ਵੀ ਕਿਹਾ। ਇਸੇ ਤਰ੍ਹਾਂ ਹੰਕਾਰੀ ਪੁਰਸ਼ ਵਿੱਚ ਵੀ ਪੰਜ ਦੋਸ਼ ਹੁੰਦੇ ਹਨ, ਜਿਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਂਦਾ। ਆਪਣੇ ਆਪ ਤੋਂ ਸਭ ਨੂੰ ਨੀਵਾਂ ਸਮਝਦਾ। ਆਪਸ ਕੋ ਦੀਰਗ ਕਰ ਜਾਣੇ ਔਰਨ ਕੋ ਲੱਗ ਮਾਤ, ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ ਜਿਹੜਾ ਹੰਕਾਰੀ ਪੁਰਸ਼ ਹੈ। ਫਿਰ ਗੰਢਾਂ ਵਾਲਾ ਵੀ ਹੈ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਮਨ ਵਿੱਚ ਕੁਝ ਹੋਰ ਹੈ, ਰਸਨਾ ਤੇ ਕੁਝ ਹੋਰ ਹੈ। ਜੇ ਕੋਈ ਪਿਆਰ ਵੀ ਕਰਦਾ ਤਾਂ ਉਹਨੂੰ ਵੀ ਉਹ ਚੋਭਾ ਹੀ ਦਿੰਦਾ, ਦੁੱਖ ਹੀ ਪਹੁੰਚਾਉਣ ਦਾ ਯਤਨ ਕਰਦਾ। ਤੇ ਫਿਰ ਮਨਮੁਖ ਵਿੱਚ ਇੱਕ ਹੋਰ ਵੀ ਔਗਣ ਹੈ ਕਿ ਬਾਹਰੋਂ ਉਹ ਬੜੇ ਸੋਹਣੇ ਪਵਿੱਤਰ ਸੋਹਣੇ ਬਚਨ ਕਰਦਾ, ਜਿਵੇਂ ਬਹੁਤ ਹੀ ਸੰਤ ਹੈ, ਬੜਾ ਗੁਰਸਿੱਖ ਹੈ, ਬੜਾ ਸਾਧ ਹੈ, ਪਰ ਅੰਦਰੋਂ ਗੁਣਾਂ ਤੋਂ ਖਾਲੀ ਹੁੰਦਾ। ਤੇ ਪੰਜਵਾਂ ਦੋਸ਼ ਮਨਮੁਖ ਵਿੱਚ ਹੁੰਦਾ ਕਿ ਕੁੱਲ ਘਾਤਕ ਵੀ ਹੁੰਦਾ, ਉਸ ਨੂੰ ਆਪਣੇ ਗੁਰੂ ਦੀ ਵੀ ਪਰਵਾਹ ਨਹੀਂ ਹੁੰਦੀ, ਆਪਣੀ ਕੁੱਲ ਦੀ ਵੀ ਪਰਵਾਹ ਨਹੀਂ ਹੁੰਦੀ। ਇਸ ਲਈ ਕਬੀਰ ਜੀ ਕਹਿੰਦੇ ਹਨ ਐਸੇ ਕੋਈ ਨਾ ਡੁੱਬੇ ਸ਼ਾਲਾ ਜਿਵੇਂ ਬਾਂਸ ਡੁੱਬ ਗਿਆ, ਕਿਉਂਕਿ ਚੰਦਨ ਦੇ ਨੇੜੇ ਰਹਿ ਕੇ ਵੀ ਬਾਂਸ ਸੁਗੰਧਿਤ ਨਹੀਂ ਹੋਇਆ, ਕਿਉਂਕਿ ਉਹਦੇ ਵਿੱਚ ਪੰਜ ਦੋਖ ਹਨ। ਤੋ ਇਸ ਲਈ ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਬਹੁਤ ਵੱਡੀ ਚੀਜ਼ ਹੈ। ਇੱਕ ਵਾਰ ਕੈਂਚੀ ਬੜੇ ਗੁੱਸੇ ਵਿੱਚ ਆ ਕੇ ਸੂਈ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲੋਂ ਕਈ ਗੁਣਾ ਵੱਧ ਭਾਰੀ ਵੀ ਹਾਂ, ਸੋਹਣੀ ਵੀ ਹਾਂ, ਚੰਗੀ ਵੀ ਹਾਂ, ਤੇ ਮੈਨੂੰ ਦਰਜੀ ਆਪਣੇ ਪੈਰਾਂ ਤਲੇ ਦੇ ਕੇ ਰੱਖਦਾ, ਤੂੰ ਨਿੱਕੀ ਜਿਹੀ ਸੂਈ ਹੈ, ਤੈਨੂੰ ਆਪਣੇ ਸਿਰ ਵਿੱਚ ਟੁੰਗ ਕੇ ਰੱਖਦਾ, ਭਲਾ ਇਹ ਕੀ ਹੋਇਆ। ਤੇ ਸੂਈ ਮੁਸਕਰਾ ਕੇ ਕਹਿਣ ਲੱਗੀ, ਭੈਣਾ ਗੁੱਸੇ ਨਾ ਹੋ, ਕਿਉਂਕਿ ਤੇਰਾ ਕੰਮ ਹੋਰ ਹੈ, ਮੇਰਾ ਕੰਮ ਹੋਰ ਹੈ। ਤੇਰਾ ਕੰਮ ਹੈ ਕੱਟਣਾ, ਤੇ ਮੇਰਾ ਕੰਮ ਹੈ ਟੁੱਟਿਆਂ ਹੋਇਆਂ ਨੂੰ, ਕੱਟਿਆਂ ਹੋਇਆਂ ਨੂੰ ਸੀ ਦੇਣਾ। ਇਸ ਲਈ ਮਾਲਕ ਮੈਨੂੰ ਆਪਣੇ ਸਿਰ ਵਿੱਚ ਰੱਖਦਾ, ਤੇ ਤੇਰਾ ਕੰਮ ਹੈ ਕੱਟਣਾ, ਇਸ ਲਈ ਤੈਨੂੰ ਪੈਰਾਂ ਤਲੇ ਰੱਖਦਾ।
ਮਨਮੁਖ ਔਰ ਗੁਰਮੁਖ ਦੀ ਬਿਰਤੀ ਐਸੀ ਹੈ, ਮਨਮੁਖ ਤੋੜਦਾ ਗੁਰਮੁਖ ਜੋੜਦਾ। ਕਹੀ ਕੁਹਾੜਾ ਦੁਸ਼ਟ ਜਨ ਇਹ ਤੀਨੋ ਹੈ ਤੋੜਨ, ਸੂਈ ਸੁਹਾਗਾ ਸੰਤ ਜਨ ਇਹ ਤੀਨੋ ਹੈ ਜੋੜਨ। ਤੋ ਹਮੇਸ਼ਾ ਨੀਵਿਆਂ ਨੂੰ ਫਲ ਲੱਗਦੇ ਹਨ, ਅਹੰਕਾਰੀਆਂ ਨੂੰ ਨਹੀਂ ਲੱਗਦੇ। ਇਸ ਲਈ ਹੈ ਮੇਰੇ ਮਨ ਕਿਤੇ ਹੰਕਾਰ ਨਾ ਕਰ ਬੈਠੀ।

ਨਿਮਰਤਾ ਦਾ ਜੀਵਨ ਬਤੀਤ ਕੀਤਾ। ਉਹਨਾਂ ਦਾ ਇਹ ਲੋਕ ਵੀ ਸੁਖੀ ਹੋਇਆ ਤੇ ਪਰਲੋਕ ਵੀ ਸੁਹੇਲਾ ਹੋਇਆ। ਹੰਕਾਰੀ ਪੁਰਸ਼ ਜਿੱਥੇ ਵੀ ਜਾਂਦਾ ਹੈ ਉਸਦਾ ਨਿਰਾਦਰ ਹੀ ਹੁੰਦਾ। ਨਿਮਰਤਾ ਵਾਲਾ ਜਿੱਥੇ ਵੀ ਬੈਠਦਾ ਹੈ ਸਾਰਾ ਸੰਸਾਰ ਉਸਦਾ ਆਦਰ ਕਰਦਾ। ਸੁਕਰਾਤ ਦੇ ਪਾਸ ਉਹਦੇ ਮਿੱਤਰ ਆਏ ਤੇ ਕਹਿਣ ਲੱਗੇ, ਬਈ ਤੂੰ ਸਾਡੀ ਕਲਾਸ ਵਿੱਚ ਪੜ੍ਹਿਆ, ਅਸੀਂ ਰਲ ਕੇ ਪੜ੍ਹੇ ਹਾਂ, ਜਿਤਨੀ ਤੇਰੀ ਪੜ੍ਹਾਈ ਹੈ ਉਤਨੀ ਹੀ ਮੇਰੀ ਪੜ੍ਹਾਈ ਹੈ, ਪਰ ਤੇਰੀ ਲੋਕ ਇੱਜ਼ਤ ਬਹੁਤ ਕਰਦੇ ਹਨ ਤੇ ਸਾਨੂੰ ਕੋਈ ਪੁੱਛਦਾ ਤੱਕ ਨਹੀਂ, ਇਹਦਾ ਕੀ ਕਾਰਨ ਹੈ? ਸੁਕਰਾਤ ਨੇ ਬੜਾ ਆਦਰ ਦਿੱਤਾ, ਮੇਰੇ ਮਿੱਤਰ ਆਏ ਹਨ, ਕੁਝ ਆਏ ਹੋ, ਕੋਈ ਜਲ ਪਾਨ ਕਰੋ, ਮੇਰੇ ਗਰੀਬ ਦੇ ਘਰ ਚਰਨ ਪਾਏ ਹਨ। ਪਰ ਉਹ ਹੰਕਾਰੀ ਕਹਿਣ ਲੱਗੇ, ਨਹੀਂ, ਅਸੀਂ ਜਿਹੜੀ ਗੱਲ ਪੁੱਛਣ ਆਏ ਹਨ ਸਾਨੂੰ ਉਹ ਦੱਸ ਕੇ ਤੈਨੂੰ ਆਉਂਦਾ ਕੀ ਹੈ? ਸਾਡੇ ਨਾਲੋਂ ਵੱਧ ਤੈਨੂੰ ਕੀ ਆਉਂਦਾ? ਤੇ ਸੁਕਰਾਤ ਨਿਮਰਤਾ ਦੇ ਨਾਲ ਕਹਿਣ ਲੱਗਾ, ਬਸ ਮੇਰੀ ਲੋਕ ਇਸੇ ਲਈ ਇੱਜ਼ਤ ਕਰਦੇ ਹਨ ਕਿ ਮੈਨੂੰ ਕੁਝ ਨਹੀਂ ਆਉਂਦਾ। ਉਚਾਰਨ ਕਰੋ ਸ੍ਰੀ ਹਜ਼ੂਰ ਦਾ ਬਚਨ ਵੀ ਹੈ ਕਿ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚੋਂ ਲੰਘ ਰਹੇ ਸਨ, ਇੱਕ ਪੰਸਾਰੀ ਦੀ ਦੁਕਾਨ ਤੇ ਆਪ ਖੜੋ ਗਏ। ਉਸਨੇ ਇੱਕ ਪਾਓ ਪੱਲੜੇ ਤੇ ਰੱਖਿਆ ਹੋਇਆ ਸੀ ਤੇ ਆਪਨੇ ਪਾਓ ਨੂੰ ਮੱਥਾ ਟੇਕਿਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਾਓ ਦੀ ਇਤਨੀ ਇੱਜ਼ਤ ਕਰ ਰਹੇ ਹੋ, ਇਤਨੀ ਕਦਰ ਕਰ ਰਹੇ ਹੋ? ਕਹਿਣ ਲੱਗੇ, ਮਰਦਾਨਿਆ ਇਹ ਧਨ ਹੈ, ਇਸਨੇ ਆਪਣੇ ਆਪ ਨੂੰ ਪਾਓ ਸਦਾਇਆ, ਨਹੀਂ ਤੇ ਹਰ ਮਨੁੱਖ ਆਪਣੇ ਆਪ ਨੂੰ ਸਵਾ ਸ਼ੇਰ ਸਦਾਉਂਦਾ। ਹਰ ਆਦਮੀ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਦਵਾਉਣ ਲਈ ਤਿਆਰ ਹੈ, ਪਰ ਇਹ ਧਨ ਹੈ ਜਿਹੜਾ ਆਪਣੇ ਆਪ ਨੂੰ ਪਾਓ ਸਦਵਾ ਰਿਹਾ। ਮਰਦਾਨਿਆਂ ਜਿਹੜੇ ਨਿਮਰਤਾ ਦੇ ਵਿੱਚ ਆਉਂਦੇ ਹਨ ਉਹ ਸਭ ਤੋਂ ਉੱਚੇ ਹੋ ਜਾਂਦੇ ਹਨ। ਆ ਵੇਖਿਆ ਹੀ ਨਾ, ਵੱਟਿਆਂ ਦੀ ਢੇਰੀ ਲੱਗੀ ਹੋਈ ਹੈ ਤੇ ਜਿਹੜੀ ਸਭ ਤੋਂ ਛੋਟੀ ਸਰਸਾਈ ਹੈ ਉਹ ਸਾਰਿਆਂ ਦੇ ਸਿਰ ਤੇ ਬੈਠੀ ਹੈ। ਇਸੇ ਤਰ੍ਹਾਂ ਜਿਹੜਾ ਨਿਮਰਤਾ ਵਾਲਾ ਮਨੁੱਖ ਹੁੰਦਾ ਉਹ ਸਾਰੀ ਸ੍ਰਿਸ਼ਟੀ ਤੇ ਰਾਜ ਕਰਦਾ। ਬਾਬਾ ਸ੍ਰੀ ਚੰਦ ਜੀ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਸਨ, ਤੇ ਮਨ ਵਿੱਚ ਖਿਆਲ ਆਇਆ, ਬਈ ਵੇਖੀਏ ਗੁਰੂ ਨਾਨਕ ਦੀ ਚੌਥੀ ਗੱਦੀ ਤੇ ਗੁਰੂ ਰਾਮਦਾਸ ਮਹਾਰਾਜ ਸ਼ਸ਼ੋਭਤ ਹਨ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਨਿਮਰਤਾ ਲਿਆਏ ਸਨ। ਕੋਈ ਨਿਮਰਤਾ ਇਹਨਾਂ ਵਿੱਚ ਵੀ ਹੈ ਕਿ ਨਹੀਂ ਹੈ? ਤੇ ਜਦੋਂ ਆਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਥਾਹ ਪਿਆਰ ਕੀਤਾ, ਅਥਾਹ ਅਦਬ ਕੀਤਾ। ਤੇ ਬਾਬਾ ਸ੍ਰੀ ਚੰਦ ਜੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਦਾੜਾ ਬਹੁਤ ਲੰਬਾ ਸੀ, ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਇਹ ਦਾੜਾ ਕਾਹਦੇ ਵਾਸਤੇ ਏਡਾ ਲੰਬਾ ਵਧਾਇਆ? ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਦਾੜੇ ਨਾਲ ਉਹਨਾਂ ਦੇ ਚਰਨ ਚਾੜਨ ਲੱਗ ਗਏ। ਮੇਰੇ ਹਜ਼ੂਰ, ਮੇਰੇ ਮਾਲਿਕ, ਕਿ ਤੁਹਾਡੇ ਚਰਨਾਂ ਨੂੰ ਸਾਫ ਕਰਨ ਲਈ ਵਧਾਇਆ। ਤਾਂ ਬਾਬਾ ਸ੍ਰੀ ਚੰਦ ਜੀ ਦੇ ਨੈਣ ਕਟੋਰੇ ਭਰ ਆਏ, ਕਹਿਣ ਲੱਗੇ, ਇਸੇ ਨਿਮਰਤਾ ਦੇ ਸਦਕੇ ਹੀ ਤੁਸੀਂ ਸਭ ਕੁਝ ਲੈ ਗਏ ਹੋ। ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤਾਂ ਅਸੀਂ ਕੁਝ ਲੈ ਸਕਦੇ ਸਾਂ, ਪਰ ਜੋ ਕੁਝ ਵੀ ਹੈ ਤੁਸੀਂ ਨਿਮਰਤਾ ਦੇ ਵਿੱਚ ਹੀ ਸਭ ਕੁਝ ਲੈ ਗਏ ਹੋ। ਤਾਂ ਇਸ ਲਈ ਨਿਮਰਤਾ ਹੀ ਗੁਰੂ ਨਾਨਕ ਦਾ ਖਜ਼ਾਨਾ ਹੈ, ਨਿਮਰਤਾ ਹੀ ਵੱਡੀ ਦਾਤ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਜਿੱਥੇ ਮਨੁੱਖ ਨੇ ਨਾਮ ਦਾ ਬੀਜ ਬੋਣਾ ਇਸ ਸਰੀਰ ਰੂਪੀ ਧਰਤੀ ਤੇ, ਸੰਤੋਖ ਦਾ ਸੁਹਾਗਾ ਫੇਰਨਾ ਤੇ ਫਿਰ ਨਿਮਰਤਾ ਦੀ ਵਾੜ ਵੀ ਕਰਨੀ ਹੈ ਉਸ ਖੇਤੀ ਨੂੰ, ਤਾਂ ਕਿ ਖੇਤੀ ਨੂੰ ਕੋਈ ਉਜਾੜ ਨਾ ਸਕੇ, ਕਿਉਂਕਿ ਹੰਕਾਰ ਆ ਗਿਆ ਤਾਂ ਖੇਤੀ ਉਜੜ ਗਈ। ਇਸ ਲਈ ਮੇਰੇ ਮਨ ਕਦੇ ਮਾਨ ਨਾ ਕਰੀ, ਨੀਵਿਆਂ ਨੂੰ ਫਲ ਲੱਗਦੇ।

माधवे तुम न तोरो तो हमनी तोरे तब से तोर हम।

ਕੋਈ ਜਨ ਹਰ ਸਿਉ ਦੇਵੈ ਜੋਰ। ਚਰਨ ਗਹੋਂ ਬਕੋਂ ਸਭ ਰਸਨਾ ਦੀਜੈ ਪ੍ਰਾਨ ਅਕੋਰ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ। ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਕੋਈ ਜਨ ਹਰ ਸਿਉ ਦੇਵੈ ਜੋਰ। ਕੋਈ ਵੀ ਹਰੀ ਦਾ ਜਨ ਮੈਨੂੰ ਜੋੜ ਦੇਵੇ, ਜੋੜਨ ਵਾਲੇ ਨੂੰ ਦੇਵਾਂ ਕੀ। ਚਰਨ ਗਹੋਂ ਬਕੋਂ ਸਭ ਰਸਨਾ ਤੇ ਦੀਜੈ ਪ੍ਰਾਨ ਅਕੋਰ। ਪਰ ਜਿਨ੍ਹਾਂ ਨੂੰ ਕਦਰ ਹੈ, ਜਿਹੜੇ ਜੁੜਨਾ ਚਾਹੁੰਦੇ ਹਨ, ਮਨ ਕਰਦਾ ਹੈ ਕਿ ਮੈਂ ਗੁਰੂ ਨਾਲ ਜੁੜ ਜਾਵਾਂ, ਬਾਣੀ ਨਾਲ ਲੱਗ ਜਾਵਾਂ, ਪਰ ਆਪਣੇ ਆਪ ਸਮਝ ਨਹੀਂ ਵੀ ਕਿਵੇਂ ਜੁੜਨਾ ਹੈ, ਕਿਵੇਂ ਸਾਹਿਬ ਨਾਲ ਆਪਣਾ ਮਨ ਲਾਉਣਾ ਹੈ। ਮਨ ਜ਼ਰੂਰ ਕਰਦਾ ਹੈ ਹਰ ਮਿਲਣੇ ਨੂੰ ਮਨ ਲੋਚਦਾ, ਮਨ ਬੜਾ ਲੋਚਦਾ ਹੈ ਕਿ ਮੈਂ ਮਿਲ ਜਾਵਾਂ ਜਿਸ ਨਾਲੋਂ ਵਿਛੜਿਆ ਹੋਇਆ, ਜਿਸ ਨਾਲੋਂ ਮੈਨੂੰ ਵਿਛੋੜਾ ਪੈ ਗਿਆ ਹੈ, ਤੇ ਜਿਸ ਨੂੰ ਇਹ ਪਿਆਰ ਹੈ ਨਾ, ਕੋਈ ਲਗਨ ਖਿੱਚ ਹੈ ਕਿ ਮੈਂ ਜੁੜਾਂ, ਉਹ ਭਾਲ ਵੀ ਕਰੇਗਾ ਤੇ ਜੋੜਨ ਵਾਲੇ ਨੂੰ ਐਸਾ ਮੁੱਲ ਵੀ ਦੇਵੇਗਾ ਵੀ ਮੇਰੇ ਪ੍ਰਾਣ ਅਰਪਣ ਹੈ, ਪ੍ਰਾਣ ਵੀ ਹਾਜ਼ਰ ਹੈ ਪਰ ਮੈਨੂੰ ਜੋੜ ਦੇ। ਤੇ ਜੇ ਪਿਆਰ ਨਾ ਹੋਵੇ ਨਾ, ਤੇ ਪਰਪਕਾਰੀ ਹਰੀ ਦੇ ਜਨ ਸਾਨੂੰ ਜੋੜਦੇ ਹਨ, ਹੋਕਾ ਦਿੰਦੇ ਹਨ ਭਾਈ ਜੁੜ ਜਾਵੋ। ਕਿਸ ਨਾਲ? ਗੁਰੂ ਨਾਲ। ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ, ਬਾਣੀ ਗੁਰੂ ਹੈ। ਪਰ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹ ਜੁੜਦੇ ਵੀ ਨਹੀਂ। ਜੇ ਕੋਈ ਜੋੜਨ ਵਾਲਾ ਬਚਨ ਕਹੇ ਉਹ ਵੀ ਉਨ੍ਹਾਂ ਨੂੰ ਬੁਰਾ ਲੱਗਦਾ ਹੈ। ਸਦਾ ਕਰਨੀ ਮਹਾਂਪੁਰਖਾਂ ਨੇ ਆਪਣੀ ਕੁਟੀਆ ਚੋਂ ਆ ਕੇ ਸ਼ਹਿਰ ਵਿਚ ਆਉਣਾ ਪ੍ਰਸ਼ਾਦਾ ਮੰਗਣ ਵਾਸਤੇ, ਉਹ ਵੀ ਲੋੜ ਅਨੁਸਾਰ ਤਿੰਨਾਂ ਘਰਾਂ ਤੋਂ ਪ੍ਰਸ਼ਾਦਾ ਮੰਗਣਾ, ਜੇ ਮਿਲ ਗਿਆ ਛਕ ਲੈਣਾ, ਤੇ ਜੇ ਨਾ ਮਿਲੇ ਤਾਂ ਜਿਸ ਵਸਤਰ ਵਿਚ ਪ੍ਰਸ਼ਾਦਾ ਰੱਖ ਕੇ ਜਾਂਦੇ ਹਨ ਉਹਨੂੰ ਧੋ ਕੇ ਰੱਸੀ ਤੇ ਪਾ ਦੇਣਾ ਵੀ ਕੋਈ ਪੁੱਛੇ ਨਾ ਵੀ ਸ਼ਾਇਦ ਪ੍ਰਸ਼ਾਦਾ ਛਕਿਆ ਹੈ ਕਿ ਨਹੀਂ ਛਕਿਆ। ਵੀ ਇਹ ਨਿਸ਼ਾਨੀ ਹੈ ਜਿਸ ਪੌਣੇ ਵਿਚ ਪ੍ਰਸ਼ਾਦਾ ਲੈ ਕੇ ਆਉਂਦੇ ਹਨ ਮਹਾਂਪੁਰਖ, ਉਹ ਹਰ ਰੋਜ਼ ਧੋ ਕੇ ਰੱਸੀ ਤੇ ਸੁੱਕਣਾ ਪਾ ਦਿੰਦੇ ਹਨ, ਜੇ ਮਿਲ ਗਿਆ ਤਾਂ ਵੀ, ਜੇ ਨਾ ਮਿਲ ਗਿਆ ਤਾਂ ਵੀ। ਜਦੋਂ ਸਦਾ ਕਰਨੀ ਮਹਾਂਪੁਰਖਾਂ ਨੇ ਤੇ ਬਚਨ ਇਹ ਕਹਿਣਾ, ਕਰ ਭਲਾ ਕਰਵਾ ਭਲਾ, ਜੇ ਨਹੀਂ ਕੀਤਾ ਤੇ ਕਰਕੇ ਵੇਖ ਵੀ ਭਲਾ ਕਰੋ, ਕਰ ਭਲਾ ਕਰਵਾ ਭਲਾ, ਕਿਉਂਕਿ ਭਲਾ ਕਰਨਾ ਤੇ ਭਲਾ ਕਰਵਾਉਣਾ ਸਭ ਤੋਂ ਵੱਡੀ ਦਾਤ ਇਹੀ ਹੈ। ਭਲਾ ਕਰਨਾ, ਪਰਉਪਕਾਰ ਕਰਨਾ,
ਇਹ ਵੀ ਉਹਨਾਂ ਮਹਾਂਪੁਰਖਾਂ ਦੇ ਹਰੀ ਦੇ ਜਨਾ ਹਿੱਸੇ ਆਇਆ। ਪਰਉਪਕਾਰ ਕਰਨਾ ਭਾਵ ਕੇ ਭਲਾ ਕਰਨਾ, ਸਦਾ ਤਾਂ ਹਰ ਰੋਜ਼ ਕਰਨੀ, ਪਰ ਪਿਆਰ ਵਾਲਿਆਂ ਨੂੰ ਉਹ ਬਚਨ ਚੰਗੇ ਲੱਗਦੇ ਸਨ। ਤੇ ਇੱਕ ਮਾਤਾ ਨੂੰ ਪਿਆਰ ਨਹੀਂ ਸੀ, ਮਨ ਚ ਕੋਈ ਪਿਆਰ ਨਹੀਂ, ਤੇ ਜਦੋਂ ਮਹਾਂਪੁਰਖ ਇਹ ਬਚਨ ਕਰਦੇ ਹਨ ਤੇ ਉਹਨੂੰ ਬੁਰੇ ਲੱਗਦੇ ਹਨ, ਕ੍ਰੋਧ ਚੜ ਜਾਂਦਾ, ਗੁੱਸਾ ਆ ਜਾਂਦਾ ਵੀ ਇਹ ਮਹਾਂਪੁਰਖ ਸੰਤ ਐਵੇਂ ਖਾਣ ਪੀਣ ਦੇ ਮਾਰੇ ਪਖੰਡ ਕਰਦੇ ਹਨ। ਵੀ ਭਲਾ ਕਰਨ ਵਾਲਿਆਂ ਦਾ ਤਾਂ ਬੁਰਾ ਹੀ ਹੁੰਦਾ ਹੈ, ਜਿਹੜੇ ਚੰਗੇ ਹਨ ਨੇਕ ਬੰਦੇ ਹਨ ਉਹਨਾਂ ਨੂੰ ਦੁੱਖ ਮਿਲਦਾ ਹੈ, ਤੇ ਜਿਹੜਾ ਮਾੜਾ ਕਰਦਾ ਉਹਨੂੰ ਸੁੱਖ ਮਿਲਦਾ ਹੈ। ਦੇਖਦੇ ਹਾਂ ਦੁਨੀਆ ਵਿਚ ਅਸੀਂ ਬਹੁਤੀ ਵਾਰ ਇਹੀ ਗੱਲ ਵੇਖਦੇ ਜੀ, ਫਲਾਨਾ ਤਾਂ ਬੁਰੇ ਵੀ ਕੰਮ ਕਰਦਾ ਪਰ ਬੜਾ ਸੁੱਖ ਭੋਗਦਾ, ਬੜਾ ਪੈਸਾ ਹੈ। ਵੀ ਨਾਮ ਵੀ ਜਪਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ ਤੇ ਫੇਰ ਸੁੱਖ ਨਹੀਂ ਮਿਲਦਾ, ਇਉਂ ਸੋਚ ਲੈਂਦੇ। ਇਹ ਨਹੀਂ ਪਤਾ ਕਿ ਉਹਨੇ ਕੋਈ ਪੁੰਨ ਕੀਤੇ ਨਾ ਆਪਣੇ ਖਤਮ ਕਰ ਰਿਹਾ। ਭਾਈ ਲਾਲੋ ਕਿੰਨਾ ਕੁ ਅਮੀਰ ਸੀ, ਜਿਹਦੇ ਘਰੇ ਆਪ ਗੁਰੂ ਨਾਨਕ ਸਾਹਿਬ ਚੱਲ ਕੇ ਗਏ, ਕਿਤਨੇ ਦਿਨ ਗੁਜ਼ਾਰੇ ਸੱਚੇ ਪਾਤਸ਼ਾਹ ਨੇ। ਪਰ ਦੁਨੀਆਂ ਅਮੀਰਾਂ ਨੂੰ ਵੇਖਦੀ ਹੈ ਪਰ ਗੁਰੂ ਪਿਆਰ ਵਾਲਿਆਂ ਨੂੰ ਵੇਖਦਾ ਹੈ। ਬਚਨ ਤਾਂ ਪਰਉਪਕਾਰ ਦੇ ਹਨ ਜੋੜਨ ਵਾਲੇ, ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ, ਬੁਰੇ ਕ੍ਰੋਧ ਨਾਲ ਭਰ ਜਾਂਦੀ ਹੈ। ਦੇਖੀਦਾ ਕਈਆਂ ਨੂੰ ਕ੍ਰੋਧ ਹੀ ਨਹੀਂ ਹਟਦਾ, ਹਰ ਵਕਤ ਕ੍ਰੋਧ ਵਿਚ ਹੀ ਰਹਿੰਦੇ ਹਨ। ਇਹ ਹਾਲਤ ਇਸ ਮਾਤਾ ਦੀ ਹੈ, ਇਤਨਾ ਕ੍ਰੋਧ ਆਇਆ, ਗੁੱਸਾ ਆਇਆ ਵੀ ਕਹਿੰਦੀ ਕਿ ਮੈਂ ਵੇਖਦੀ ਹਾਂ ਕਿ ਬੁਰਾ ਕਰਨ ਵਾਲੇ ਦਾ ਕੀ ਹੁੰਦਾ ਹੈ, ਵੀ ਜੇ ਬੁਰਾ ਕਰਾਂਗੇ ਪਰ ਇਹ ਐਵੇਂ ਖਾਣ ਪੀਣ ਦੇ ਮਾਰੇ ਇਹ ਸੰਤ ਗੱਲ ਕਰ ਦੇਣ ਕਿ ਕਰ ਭਲਾ ਕਰਵਾ ਭਲਾ, ਨਹੀਂ ਕੀਤਾ ਕਰਕੇ ਵੇਖ ਲਾ। ਇਤਨਾ ਕ੍ਰੋਧ ਆ ਗਿਆ, ਇਤਨਾ ਗੁੱਸਾ ਆ ਗਿਆ, ਮਾਤਾ ਨੇ ਦੋ ਪਰੌਠੇ ਪ੍ਰਸ਼ਾਦੇ ਪਕਾਏ ਵਿਚ ਜ਼ਹਿਰ ਮਲਾ ਦਿੱਤੀ। ਵੇਖਦੀਆਂ ਬੁਰਾ ਕਰਾਂਗੀ ਤੇ ਕੀ ਮੈਨੂੰ ਹੋ ਜਾਵੇਗਾ, ਤੇ ਸਾਧੂ ਹਰ ਰੋਜ਼ ਆਉਂਦਾ ਸੀ, ਇਸ ਮਾਤਾ ਨੇ ਉਹ ਜ਼ਹਿਰ ਵਾਲੇ ਦੋਏ ਪਰੌਠੇ ਦੇ ਦਿੱਤੇ। ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਪਿਆਰ ਨਹੀਂ ਨਾ ਉਨ੍ਹਾਂ ਨੂੰ ਚੰਗੇ ਬਚਨ ਬੁਰੇ ਲੱਗਦੇ ਹਨ, ਤੇ ਪਿਆਰ ਵਾਲਿਆਂ ਦਾ ਮਨ ਚੰਗੇ ਬਚਨ ਸੁਣ ਕੇ ਹਰਿਆ ਭਰਿਆ ਹੋ ਜਾਂਦਾ, ਮਨ ਨੂੰ ਖੁਸ਼ੀ ਜਾਗਦੀ ਹੈ, ਪਿਆਰ ਪੈਦਾ ਹੋ ਜਾਂਦਾ। ਤੇ ਮਹਾਂਪੁਰਖ ਪਰਉਪਕਾਰੀ ਜੋੜਨ ਵਾਸਤੇ ਆਏ ਸੀ ਤੇ ਜੋੜਨ ਦੀ ਹੀ ਕੋਸ਼ਿਸ਼ ਕਰਦੇ ਹਨ, ਪ੍ਰਸ਼ਾਦੇ ਤਾਂ ਲੈ ਲਏ ਪਰ ਆਪਣੀ ਕੁਟੀਆ ਵਿਚ ਆ ਗਏ। ਪ੍ਰਸ਼ਾਦੇ ਰੱਖ ਕੇ ਇਸ਼ਨਾਨ ਕਰਨ ਲੱਗ ਗਏ ਵੀ ਇਸ਼ਨਾਨ ਪਾਣੀ ਕਰਕੇ ਫਿਰ ਪ੍ਰਸ਼ਾਦ ਪਾਣੀ ਛਕਦੇ ਹਾਂ। ਨਿਰੰਕਾਰ ਦੀ ਨੇਤ ਇਸ ਮਾਤਾ ਦੇ ਦੋਏ ਪੁੱਤਰ ਜੋ ਕੰਮ ਕਰਦੇ ਸਨ ਖੇਤਾਂ ਵਿਚ, ਪਿਆਸ ਲੱਗੀ ਉਸ ਖੂਹੀ ਤੇ ਆ ਗਏ, ਜਿਸ ਖੂਹੀ ਦੇ ਉਪਰ ਕੁਟੀਆ ਹੈ ਮਹਾਂਪੁਰਖਾਂ ਦੀ, ਤੇ ਮਹਾਂਪੁਰਖ ਇਸ਼ਨਾਨ ਕਰ ਰਹੇ ਨੇ, ਉਹ ਪਾਣੀ ਦੀ ਪਿਆਸ ਕਰਕੇ ਪਾਣੀ ਪੀਣ ਵਾਸਤੇ ਪਹੁੰਚ ਗਏ। ਮਹਾਂਪੁਰਖਾਂ ਨੇ ਜਲ ਛਕਾਇਆ ਕਿਉਂਕਿ ਪ੍ਰਸ਼ਾਦਾ ਪਹੁੰਚਿਆ ਨਹੀਂ ਸੀ, ਕਿ ਮਾਤਾ ਤਾਂ ਇਸ ਕੰਮ ਵਿਚ ਲੱਗੀ ਹੋਈ ਸੀ ਜ਼ਹਿਰ ਵਾਲੇ ਪਰੌਠੇ ਦੇਣ ਵਾਸਤੇ।
ਵੀ ਪ੍ਰਸ਼ਾਦਾ ਕੌਣ ਪਹੁੰਚਾਵੇ। ਕਹਿਣ ਲੱਗੇ ਮਹਾਰਾਜ ਸਾਨੂੰ ਭੁੱਖ ਵੀ ਲੱਗੀ ਤੇ ਸਬਰ ਸੰਤੋਖ ਵਾਲੇ ਮਹਾਂਪੁਰਖ ਉਹ ਦੋਏ ਪ੍ਰਸ਼ਾਦੇ ਇਕ ਇਕ ਪਰੌਠਾ ਉਨ੍ਹਾਂ ਲੜਕਿਆਂ ਨੂੰ ਦੇ ਦਿੱਤਾ ਸੀ। ਉਹ ਜ਼ਹਿਰ ਵਾਲੇ ਤੇ ਮਾਂ ਉਨ੍ਹਾਂ ਦੀ ਸੀ ਜਿਹਨੇ ਜ਼ਹਿਰ ਪਾਈ ਸੀ। ਉਨ੍ਹਾਂ ਨੂੰ ਵੀ ਵਿਚਾਰੇ ਨੂੰ ਕੋਈ ਪਤਾ ਨਹੀਂ ਸੀ ਤੇ ਮਹਾਂਪੁਰਖਾਂ ਨੂੰ ਤਾਂ ਕੀ ਪਤਾ ਹੋਣਾ ਵੀ ਚਲੋ ਹੁਣ ਇਨ੍ਹਾਂ ਨੇ ਮੰਗ ਲਏ ਹੈ ਸੀ ਕੱਲ ਸਹੀ। ਹਰ ਰੋਜ਼ ਦਾ ਕੰਮ ਸੀ ਕੋਈ ਵੀ ਆ ਜਾਵੇ ਦੋ ਪ੍ਰਸ਼ਾਦੇ ਲੈਣੇ ਤੇ ਜੇ ਕੋਈ ਆ ਗਿਆ ਉਹਨੂੰ ਛਕਾ ਕੇ ਆਪ ਸਬਰ ਕਰਨਾ ਵੀ ਚਲੋ ਨਿਰੰਕਾਰ ਕੱਲ ਨੂੰ ਹੋਰ ਦੇਵੇਗਾ ਦੁਬਾਰਾ ਮੰਗਣ ਨਹੀਂ ਜਾਣਾ। ਦੋਏ ਪ੍ਰਸ਼ਾਦੇ ਛਕੇ ਸੀ ਉਹ ਜ਼ਹਿਰ ਵਾਲੇ ਜ਼ਹਿਰ ਚੜੀ ਤੇ ਘਰ ਪਹੁੰਚਦਿਆਂ ਉਨ੍ਹਾਂ ਦੀ ਦੋਹਾਂ ਦੀ ਮੌਤ ਹੋ ਗਈ। ਮਾਤਾ ਨੂੰ ਪਤਾ ਲੱਗਿਆ ਵੀ ਇਹ ਗਲਤੀ ਕਿਹਦੀ ਹੈ ਗੁਨਾਹ ਕਿਹਦਾ ਹੈ ਵੀ ਤੂੰ ਹੀ ਕ੍ਰੋਧ ਵਿਚ ਆ ਕੇ ਮਹਾਂਪੁਰਖਾਂ ਨੂੰ ਇਹ ਜ਼ਹਿਰ ਵਾਲੇ ਪਰੌਠੇ ਦੇ ਦਿੱਤੇ ਸੀ ਵੀ ਐਵੇਂ ਸੰਤ ਕਹਿੰਦੇ ਕਰ ਭਲਾ ਕਰਵਾ ਭਲਾ ਵੀ ਭਲਾ ਕਰਨ ਵਾਲਿਆਂ ਦਾ ਬੁਰਾ ਹੁੰਦਾ ਹੈ ਤੇ ਬੁਰੇ ਕਰਨ ਵਾਲਿਆਂ ਦਾ ਚੰਗਾ ਹੁੰਦਾ ਹੈ। ਬਚਨ ਤਾਂ ਜੋੜਨ ਵਾਲੇ ਸੀ ਪਰ ਪੁਕਾਰ ਵਾਲੇ ਬਚਨ ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ। ਇਹਦਾ ਆਪਣਾ ਮਨ ਬੁਰਾ ਹੈ ਹੋਰ ਬੁਰਾ ਕੋਈ ਨਹੀਂ ਹੁੰਦਾ ਸਾਡਾ ਆਪਣਾ ਹੀ ਮਨ ਬੁਰਾ ਹੋ ਜਾਂਦਾ ਹੈ। ਪਤਾ ਲੱਗ ਗਿਆ ਹੁਣ ਮਾਤਾ ਰੋ ਰਹੀ ਹੈ ਬਹੁਤ ਬਰਲਾਪ ਕਰ ਰਹੀ ਹੈ ਵੀ ਇਹ ਕਸੂਰ ਕਿਹਦਾ ਹੈ ਗਲਤੀ ਤੇਰੀ ਹੈ ਤੂੰ ਬੁਰਾ ਕਰਿਆ ਇਹ ਤੇਰਾ ਆਪਣਾ ਹੀ ਬੁਰਾ ਹੋ ਗਿਆ। ਹੁਣ ਮਹਾਂਪੁਰਖਾਂ ਦੇ ਚਰਨ ਪਕੜੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਇਹ ਮੇਰੇ ਬੱਚੇ ਲੜਕੇ ਇਹ ਹੋਰ ਕਿਸੇ ਨੇ ਮਾਰੇ ਨਹੀਂ ਇਹ ਮੈਂ ਮਾਰੇ ਹਨ ਮੇਰਾ ਇੱਕ ਕਸੂਰ ਹੈ ਕਿਰਪਾ ਕਰੋ ਮੈਨੂੰ ਰੱਬ ਨਾਲ ਹੁਣ ਜੋੜ ਦੇਵੋ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ ਤੁਹਾਡੇ ਨਾਲ ਬੁਰਾ ਕਰਨਾ। ਮਹਾਂਪੁਰਖਾਂ ਦਾ ਬੁਰਾ ਸੋਚਣਾ ਬੁਰਾ ਤਾਂ ਆਮ ਕਿਸੇ ਬੰਦੇ ਦਾ ਹੀ ਸੋਚਣਾ ਮਾੜਾ ਹੈ ਤੇ ਹੁਣ ਅੱਜ ਮਹਾਂਪੁਰਖਾਂ ਦੇ ਬਚਨ ਚੰਗੇ ਲੱਗ ਰਹੇ ਹਨ ਪਰ ਬਚਨ ਤਾਂ ਪਹਿਲਾਂ ਹੀ ਚੰਗੇ ਸੀ ਕਿਉਂਕਿ ਮਹਾਂਪੁਰਖਾਂ ਦੀ ਡਿਊਟੀ ਹੈ ਕਿ ਰੱਬ ਨਾਲ ਜੋੜ ਦੇਣਾ ਪਰ ਜਿਨ੍ਹਾਂ ਦੇ ਭਾਗ ਚੰਗੇ ਹਨ ਉਹ ਬਚਨ ਸੁਣ ਕੇ ਜੁੜ ਜਾਂਦੇ ਹਨ ਗੁਰਬਾਣੀ ਨਾਲ ਪਿਆਰ ਕਰਨ ਲੱਗ ਜਾਂਦੇ ਹਨ ਗੁਰਦੁਆਰੇ ਗੁਰੂ ਘਰ ਨਾਲ ਸੰਗਤ ਵਿਚ ਆਉਂਦੇ ਹਨ ਪਰ ਜਿਨ੍ਹਾਂ ਨੂੰ ਨਹੀਂ ਪਿਆਰ ਫਿਰ ਉਨ੍ਹਾਂ ਨੂੰ ਬਚਨ ਬੁਰੇ ਲੱਗਦੇ ਹਨ। ਹੁਣ ਨਾਲੇ ਆਪਣੇ ਮਨ ਵਿਚ ਪਛਤਾਵ ਕਰਦੀ ਹੈ ਮਾਤਾ ਵੀ ਇਹ ਤੂੰ ਆਪਣੇ ਪੁੱਤਰਾਂ ਦੀ ਜਾਨਾਂ ਗਵਾਈਆਂ ਇਹ ਕਸੂਰ ਤੇਰਾ ਹੈ ਹੁਣ ਤਾਂ ਕੁਝ ਨਹੀਂ ਬਣਦਾ ਜਿਹੜਾ ਸਮਾਂ ਬੀਤ ਗਿਆ ਹੁਣ ਇਹੀ ਚੰਗਾ ਹੈ ਵੀ ਹੁਣ ਵੀ ਸਮਾਂ ਹੈ ਆਪਣੀ ਜ਼ਿੰਦਗੀ ਸੁਧਾਰ ਲਵਾਂ ਤੇ ਰੱਬ ਨਾਲ ਜੁੜ ਜਾਵਾਂ ਤੇ ਮਹਾਂਪੁਰਖਾਂ ਨੇ ਉਪਦੇਸ਼ ਕੀਤਾ ਮਾਤਾ ਭਜਨ ਕਰਿਆ ਕਰ ਨਾਮ ਜਪਿਆ ਕਰ ਜਿੰਨਾ ਹੋ ਸਕੇ ਭਲਾ ਕਰਿਆ ਕਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਵੀ ਬੁਰਿਆਂ ਦਾ ਵੀ ਭਲਾ ਕਰਨਾ ਐਸਾ ਉਪਦੇਸ਼ ਕੀਤਾ ਮਹਾਂਪੁਰਖਾਂ ਨੇ ਫੇਰ ਵੀ ਪਰਵਕਾਰ ਕਰਿਆ ਜਾਣੀ ਜਾਣ ਅੰਤਰਜਾਮੀ ਮਹਾਂਪੁਰਖ

ਨਾਲੋਂ ਜੁੜਨ ਤੋਂ ਬਿਨਾਂ ਸਭ ਦੁੱਖ ਹੀ ਦੁੱਖ ਹੈ। ਕੋਈ ਮਨ ਨੂੰ ਸ਼ਾਂਤੀ ਨਹੀਂ। ਜੇ ਸੁੱਖ ਹੈ ਤਾਂ ਜੁੜਨ ਵਿਚ ਸੁੱਖ ਹੈ, ਜੁੜਿਆ ਸੁੱਖ ਹੈ ਤੇ ਟੁੱਟ ਜਾਵਾਂਗੇ ਤਾਂ ਦੁੱਖ ਹੀ ਦੁੱਖ ਹੈ। ਕੋਲਾ ਅੱਗ ਵਿਚ ਪਿਆ ਹੈ ਤੇ ਉਹਦਾ ਰੰਗ ਲਾਲ ਹੈ, ਲਾਲ ਰੰਗ ਤਸਕੋ ਲੱਗਾ ਜਿਸ ਕੇ ਬੜ ਭਾਗਾ। ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਅੱਗ ਤੋਂ ਦੂਰ ਹੋ ਗਿਆ ਤੇ ਰੰਗ ਵੀ ਰੂਪ ਵੀ ਖਤਮ ਹੋ ਗਿਆ। ਕੀ ਬਣ ਗਿਆ? ਕਾਲਾ ਹੋ ਗਿਆ, ਸਵਾਹ ਹੋ ਗਈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਿਸੇ ਨੇ ਪੁੱਛਿਆ ਵੀ ਤੇਰੀ ਆਵਾਜ਼ ਬੜੀ ਸੁੰਦਰ ਹੈ, ਦਿਲ ਨੂੰ ਮੋਹਦੀ ਜਾਂਦੀ ਹੈ, ਇੰਨੀ ਪਿਆਰੀ ਆਵਾਜ਼ ਪਰ ਤੇਰਾ ਰੰਗ ਕਿਵੇਂ ਕਾਲਾ ਹੋ ਗਿਆ? ਕੋਇਲ ਨੂੰ ਸਵਾਲ ਕਰਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਅੱਗੋ ਹੌਂਕਾ ਭਰ ਕੇ ਕੋਲ ਕਹਿਣ ਲੱਗੀ, ਆਪਣੇ ਪ੍ਰੀਤ ਨੂੰ ਕਹਿ ਹੋ ਬਿਰਹ ਜਲ, ਮੈਨੂੰ ਵਿਛੋੜਾ ਪੈ ਗਿਆ ਮੇਰੇ ਮਾਲਕ ਤੋਂ। ਉਸ ਵਿਛੋੜੇ ਕਰਕੇ ਮੇਰਾ ਰੰਗ ਕਾਲਾ ਹੋ ਗਿਆ, ਆਪਣੇ ਮਾਲਕ ਤੋਂ ਮੈਂ ਦੂਰ ਹੋ ਗਈ ਹਾਂ, ਮੇਰਾ ਅਸਲੀ ਰੂਪ ਵੀ ਨਹੀਂ ਰਿਹਾ ਬਲਕਿ ਮੇਰਾ ਰੰਗ ਕਾਲਾ ਹੋ ਗਿਆ। ਐਸਾ ਜੀਵਨ, ਐਸਾ ਦੁਖਦਾਈ ਜੀਵਨ ਇਨਸਾਨ ਦਾ ਬਣ ਜਾਂਦਾ ਜਦੋਂ ਰੱਬ ਨਾਲੋਂ ਟੁੱਟ ਜਾਂਦਾ, ਰੱਬ ਨਾਲੋਂ ਦੂਰ ਹੋ ਜਾਂਦਾ। ਜਿੰਨਾ ਵੀ ਜੁੜਾਂਗੇ, ਜਿੰਨਾ ਵੀ ਬਾਣੀ ਦੇ ਨੇੜੇ ਰਹਾਂਗੇ ਤੇ ਸੁੱਖ ਪਾਵਾਂਗੇ, ਜਿੰਨਾ ਗੁਰੂ ਤੋਂ ਦੂਰ ਹੋਵਾਂਗੇ, ਬਾਣੀ ਤੋਂ ਦੂਰ ਹੋਵਾਂਗੇ ਤੇ ਫਿਰ ਦੁੱਖ ਹੀ ਦੁੱਖ ਹੈ। ਜੀਓ ਤਪਤ ਹੈ ਵਾਰੋ ਵਾਰ, ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਆਓ ਯਤਨ ਕਰੀਏ, ਸੰਗਤ ਵਿਚ ਆਇਆ ਕਰੋ। ਕੋਈ ਵੀ ਗੁਰਸਿੱਖ ਗੁਰਮੁਖ ਮਾਈ ਭਾਈ ਜਿਹੜਾ ਵੀ ਸਾਨੂੰ ਜੋੜ ਦੇਵੇ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਉਨ੍ਹਾਂ ਦੀ ਕਰਿਆ ਕਰੋ ਸੰਗਤ। ਆਪਾਂ ਗੁਣਾਂ ਦੇ ਗਾਹਕ ਬਣਨਾ ਹੈ। ਬਾਬਾ ਜੀ ਕਹਿੰਦੇ ਸਨ, ਭਾਈ ਗੁਣਾਂ ਦੇ ਗਾਹਕ ਬਣੋ, ਦੇਹਾਂ ਦੇ ਪੁਜਾਰੀ ਨਾ ਬਣੋ। ਗੁਣ ਕਿਸੇ ਕੋਲ ਵੀ ਹੈ, ਚਾਹੇ ਹਿੰਦੂ ਕੋਲ ਹੈ, ਸਿੱਖ ਕੋਲ ਹੈ, ਮੁਸਲਮਾਨ ਕੋਲ ਹੈ, ਈਸਾਈ ਕੋਲ ਹੈ, ਵੀ ਗੁਣ ਲਵੋ ਤੇ ਦੇਹੀ ਤਾਂ ਰਹਿਣੀ ਨਹੀਂ। ਜਿੱਥੋਂ ਵੀ ਗੁਣ ਮਿਲਦੇ ਹਨ, ਗੁਣ ਕਿਹੜਾ? ਵੀ ਗੁਰੂ ਨਾਲ ਜੁੜਨਾ, ਕਿਉਂਕਿ ਬਿਨਾਂ ਗੁਣਾਂ ਤੋਂ ਜੁੜਿਆ ਵੀ ਨਹੀਂ ਜਾਂਦਾ। ਵੀ ਹਰ ਮਿਲਣੇ ਨੂੰ ਮਨ ਲੋਚਦਾ ਤੇ ਕਰਮ ਮਿਲਾਵਣ ਹਾਰ। ਕਰਮ ਬਣਾਈਏ, ਆਪਣੇ ਅੰਦਰ ਗੁਣ ਪੈਦਾ ਕਰੀਏ। ਵੀ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਹੇ ਵਾਹਿਗੁਰੂ ਮੇਰੇ ਚ ਸਾਰੇ ਹੀ ਔਗੁਣ ਹਨ, ਗੁਣ ਤਾਂ ਕੋਈ ਵੀ ਨਹੀਂ। ਸਭ ਔਗੁਣ ਮੈਂ ਗੁਣ ਨਹੀਂ ਕੋਈ, ਤੇ ਕਿਉਂ ਕਰ ਕੰਤ ਮਿਲਾਵਾ ਹੋਈ। ਵੀ ਕਿਵੇਂ ਆਪਣੇ ਕੰਤ ਮਾਲਕ ਨੂੰ ਮਿਲਾਂ, ਗੁਣ ਕੋਈ ਨਹੀਂ ਤੇ ਮੇਰਾ ਮਾਲਕ ਕੰਤ ਮਿਲਦਾ ਹੈ ਗੁਣਾ ਕਰਕੇ। ਗੁਣ ਪੈਦਾ ਕਰੀਏ, ਪਿਆਰ ਧਾਰਨ ਕਰੀਏ ਤੇ ਸੰਗਤ ਕਰੀਏ ਉਹਨਾਂ ਦੀ ਜਿਹੜੇ ਸਾਨੂੰ ਜੋੜਦੇ ਹਨ। ਆਹ ਸਮਾਂ ਕਲਯੁਗ ਦਾ, ਜੇ ਮਨ ਨੂੰ ਸੁੱਖ ਚਾਹੁੰਦੇ ਹੋ, ਵੀ ਮਨ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਬਿਨਾਂ ਗੁਰੂ ਕੀ ਬਾਣੀ ਤੋਂ, ਚਾਹੇ ਮਾਇਆ, ਪੁੱਤਰ, ਧੀਆਂ, ਹੋਰ ਕੋਈ ਵੀ ਦੁਨੀਆਂ ਦੀ ਵਸਤੂ ਆਪਣੇ ਪਾਸ ਕਿਉਂ ਨਾ ਹੋ ਜਾਵੇ, ਕੋਈ ਸ਼ਾਂਤੀ ਨਹੀਂ, ਕੋਈ ਸੁੱਖ ਨਹੀਂ, ਕੋਈ ਮਨ ਨੂੰ ਟਿਕਾ ਨਹੀਂ। ਸੁਖ ਸ਼ਾਂਤੀ ਜੇ ਹੈ ਤਾਂ ਰੱਬ ਦੇ ਨਾਮ ਵਿਚ ਹੈ, ਬਾਣੀ ਵਿਚ ਹੈ। ਆਓ ਉਦਮ ਕਰੋ, ਅਰਦਾਸ ਕਰੋ ਸੱਚੇ ਪਾਤਸ਼ਾਹ, ਮਿਹਰਾਂ ਕਰੋ ਸਾਡੇ ਉਤੇ, ਵੀ ਜਿਹੜੇ ਤੇਰੇ ਨਾਲ ਜੁੜੇ ਹਨ ਉਨ੍ਹਾਂ ਦੀ ਸਾਨੂੰ ਸੰਗਤ ਬਖਸ਼ੋ, ਉਨ੍ਹਾਂ ਦੇ ਦਰਸ਼ਨ ਬਖਸ਼ੋ। ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ,

ਤੇਲ ਇਉਂ ਮੰਗ ਕਰਾਂਗੇ ਜਿਵੇਂ ਹੋਰ ਸਾਰੀਆਂ ਦਾਤਾਂ ਮੰਗਦੇ ਆਂ, ਇਵੇਂ ਇਹ ਵੀ ਦਾਤ ਹੈ ਗੁਰੂ ਤੋਂ ਮੰਗਿਆ ਮਿਲਦੀ ਹੈ। ਮੰਗ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ, ਐਸੇ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਮੇਲ ਮਿਲਾਪ ਬਖਸ਼ੋ ਵੀ ਜਿਨ੍ਹਾਂ ਦੇ ਮਿਲਿਆਂ ਤੇਰੇ ਨਾਲ ਜੁੜ ਜਾਈਏ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਏ ਮੈਲ ਸਾਧ ਸੰਗ ਬੁੱਠਿਆਂ। ਇਉਂ ਜੁੜਾਂਗੇ ਹੁਕਮ ਮੰਨਾਂਗੇ ਗੁਰੂ ਦਾ ਤੇ ਲਾਭ ਕੀ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸਹੇਲੇ ਤੇ ਨਾਨਕ ਹਰ ਪ੍ਰਭ ਆਪੇ ਮੇਲੇ।

ਸਭ ਨਾਮ ਦੀ ਵਡਿਆਈ ਹੈ ਜੀ। ਨਾਨਕ ਕੇ ਕਰ ਕੇਵਲ ਨਾਮ ਹੁਕਮ ਹੋ ਰਿਹਾ ਸਤਸੰਗ।

ਸਭ ਤੋਂ ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤਸੰਗਤ ਗਲਾਂ ਵਿੱਚ ਹਾਰ ਪਵਾ ਲੈ। ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤਸੰਗਤ ਜੀ ਉਹ ਸਵਾ ਮਣ ਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਇੱਥੇ ਆ ਗਿਆ ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ, ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਏ, ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ। ਨੀ ਧੀਏ, ਨੀ ਭੈਣੇ, ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖੋ? ਆਖਿਆ ਬਾਬਾ ਮੈਂ ਦੱਸਾਂਗੀ। ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ, ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ

रूप रंग अनरेख भेद को कह न सकत कह अचल मूर्त अनुभव प्रकाश अब

ਪੰਜਾਬ ਵਿਚ ਇਸ ਨੂੰ ਸਿਰਫ ਸਾਰੰਗ ਕਰਕੇ ਬੋਲਦੇ ਨੇ ਪਰ ਬਹੁਤ ਪੁਰਾਤਨ ਰਾਗ ਰਹੇ ਇਹਦਾ ਵਾਧੀ ਰਿਸ਼ਭ ਤੇ ਸੰਵਾਦੀ ਪੰਚਮ ਨੇ ਇਹ ਓਡਵ ਜਾਤੀ ਦਾ ਰਾਗ ਹੈ ਬਾਹ ਇਸ ਦੇ ਅੰਦਰ ਪੰਜ ਸੁਰਾਂ ਲੱਗਦੀਆਂ ਨੇ।

0: ਪਰਦਾਨਾ
1: ਕਲਯੁਗ ਮੈਂ ਕੀਰਤਨ ਪਰਦਾਨਾ
0: ਗੁਰਮੁਖ ਜਪੀਏ ਲਾਏ ਧਿਆਨਾ
1: ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ।

ਆਪਣੀ ਵਾਰ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਜਦੋਂ ਇਨਸਾਨ ਸੱਚੇ ਮਨੋਂ ਉਸ ਪਰਮੇਸ਼ਰ ਦੀ ਭਗਤੀ ਕਰਦਾ ਹੈ, ਉਹਦਾ ਨਾਮ ਲੈਂਦਾ ਹੈ, ਤਾਂ ਉਹ ਪਰਮੇਸ਼ਰ ਇਸ ਤਰ੍ਹਾਂ ਆ ਕੇ ਮਿਲਦਾ ਹੈ ਜਿਵੇਂ ਧੰਨੇ ਨੂੰ ਮਿਲਿਆ। ਭਾਈ ਗੁਰਦਾਸ ਜੀ ਇਸ ਤਰ੍ਹਾਂ ਬਿਆਨ ਕਰਦੇ ਨੇ।

ਜਦੋਂ ਘਰੋਂ ਜਾਂਦਾ ਤਾਂ ਰਸਤੇ ਵਿੱਚ ਇੱਕ ਮੰਦਰ ਪੈਂਦਾ। ਧੰਨਾ ਦੇਖਦਾ ਮੰਦਰ ਦਾ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ, ਉਹਨਾਂ ਨੂੰ ਨਵਾਉਂਦਾ, ਉਹਨਾਂ ਦੀ ਆਰਤੀ ਕਰਦਾ। ਧੰਨਾ ਬੜਾ ਹੈਰਾਨ ਹੁੰਦਾ।

ਤੰਨੇ ਡਿੱਠਾ ਡਿੱਠਾ ਕਹਿੰਦੇ ਨੇ ਦੇਖਣਾ ਤੰਨਾ ਰੋਜ ਦੇਖਦਾ ਕਿ ਇਹ ਪੰਡਿਤ ਪੱਥਰ ਦੀਆਂ ਮੂਰਤੀਆਂ ਨੂੰ ਨਵਾਉਂਦਾ ਪੁੱਛੇ ਬਾਹਮਣ ਆਖ ਸੁਣਾਵੇ ਤੇ ਇੱਕ ਦਿਨ ਤੰਨੇ ਨੇ ਪੁੱਛਿਆ ਹੈ ਪੰਡਿਤ ਜੀ ਤੁਸੀਂ ਇਹਨਾਂ ਪੱਥਰ ਦੀਆਂ ਮੂਰਤੀਆਂ ਨੂੰ ਨਵਾਉਂਦੇ ਹੋ ਇਹਨਾਂ ਦੀ ਆਰਤੀ ਕਰਦੇ ਹੋ ਇਹਦਾ ਫਾਇਦਾ ਕੀ ਹੈ ਤੰਨਾ ਪੁੱਛਦਾ ਹੈ।

ਤਰ੍ਹਾਂ ਕਰੋ, ਇੱਕ ਠਾਕੁਰ ਮੈਨੂੰ ਦੇ ਦੇ। ਪੁਜਾਰੀ ਨੂੰ ਗੁੱਸਾ ਚੜ ਗਿਆ। ਪੁਜਾਰੀ ਕਹਿਣ ਲੱਗਾ, ਜਾ ਧੰਨਿਆ, ਜਾ ਕੇ ਆਪਣਾ ਕੰਮ ਕਰ, ਇਹ ਕੋਈ ਮਖੌਲ ਹੈ? ਮੰਦਿਰ ਵਿੱਚ ਮੂਰਤੀ ਚੁੱਕ ਕੇ ਮੈਂ ਤੈਨੂੰ ਦੇ ਦੇ, ਪਰ ਜਿਹੜਾ ਧਰਨਾ ਹੈ ਇਹਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਸੇਵਾ

ਤੇ ਪੁਜਾਰੀ ਹੋਰ ਗੁੱਸੇ ਚ ਆ ਗਿਆ। ਪੁਜਾਰੀ ਕਹਿੰਦਾ, ਜਾਓ ਧੰਨਿਆ, ਤੈਨੂੰ ਜੂ ਕਿਹਾ ਜਾ ਕੇ ਆਪਣਾ ਕੰਮ ਕਰ, ਇਹ ਕੋਈ ਮਖੌਲ ਥੋੜਾ ਕਿ ਤੈਨੂੰ

ਤਾਨੇ ਨੂੰ ਚੜ ਗਿਆ ਗੁੱਸਾ ਤੇ ਗੁੱਸੇ ਚ ਤਾਨਾ ਕਹਿਣ ਲੱਗਾ ਦੇਖੋ ਪੰਡਤਾ ਹੁਣ ਤੱਕ ਤੇ ਮੈਂ ਹੱਥ ਜੋੜੇ ਨੇ ਤੂੰ ਮੰਨਿਆ ਨੀ ਸਿੱਧੀ ਤਰ੍ਹਾਂ ਇੱਕ ਠਾਕੁਰ ਦੇ ਦੇ

ਇਹ ਪੁਜਾਰੀ ਤੰਨੇ ਨੂੰ ਕਹਿ ਕੇ ਕਿ ਤੰਨਿਆ ਮੈਂ ਤੈਨੂੰ ਠਾਕੁਰ ਦੇਣਾ ਮੰਦਰ ਦੇ ਪਿਛਵਾੜੇ ਚਲਾ ਗਿਆ। ਬਾਹਰ ਡਿੱਗਾ ਹੋਇਆ ਇੱਕ ਗੋਲ ਮੋਲ ਪੱਥਰ ਚੁੱਕਿਆ ਕੱਪੜੇ ਵਿੱਚ ਲਵੇਟ ਕੇ

ਪੱਥਰ ਕੱਪੜੇ ਵਿਚ ਲਪੇਟ ਕੇ ਧੰਨੇ ਨੂੰ ਦਿੱਤਾ। ਗੈਲ ਕਹਿੰਦੇ ਨੇ ਪਿੱਛਾ ਪੱਥਰ ਦੇ ਕੇ ਤੇ ਧੰਨੇ ਕੋਲੋਂ ਪੁਜਾਰੀ ਨੇ ਆਪਣਾ ਪਿੱਛਾ ਛੁਡਾ ਲਿਆ। ਹੁਣ ਇੱਥੇ ਫਰਕ ਹੈ, ਉਹ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਪਰ ਪੱਥਰ ਸਮਝਦਾ, ਤੇ ਧੰਨੇ ਨੂੰ ਉਸ ਪੁਜਾਰੀ ਨੇ ਕੋਈ ਮੂਰਤੀ ਨਹੀਂ ਦਿੱਤੀ, ਬਾਹਰੋਂ ਇੱਕ ਪੱਥਰ ਚੁੱਕ ਕੇ ਦਿੱਤਾ।

ਦਹੀਂ ਰਿੜਕ ਕੇ ਲੱਸੀ ਬਣਾਈ। ਇੱਕ ਥਾਲੀ ਵਿੱਚ ਰੋਟੀ ਰੱਖੀ, ਨਾਲੇ ਲੱਸੀ ਲਈ ਤੇ ਠਾਕੁਰ ਦੀ

ਧਰਨੇ ਨੂੰ ਕੀ ਪਤਾ ਕਿ ਲੋਕ ਠਾਕੁਰਾਂ ਨਾਲ ਵੀ ਠੱਗੀ ਕਰਦੇ ਨੇ। ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਾਂਦਾ, ਅੱਧੀ ਆਪ ਰੱਖ ਲੈਂਦਾ, ਅੱਧੀ ਚੀਜ਼ ਲੋਕੀ ਕਰ ਲੈ ਜਾਂਦੇ, ਪਰ ਤਾਂ ਨਾ ਸਮਝਦਾ ਇਹ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ। ਤੇ ਤੰਨਾ ਵੀ ਕਹਿੰਦਾ ਠਾਕੁਰ ਰੋਟੀ ਖਾ। ਠਾਕੁਰ ਮੈਨੂੰ ਇਹ ਨਹੀਂ ਪਤਾ ਆਰਤੀ ਕਿਵੇਂ ਕਰੀਦੀ, ਮੈਨੂੰ ਇਹ ਨਹੀਂ ਪਤਾ ਅਰਦਾਸ ਕਿਵੇਂ ਕਰੀਦੀ, ਪਰ ਠਾਕੁਰ ਮੇਰੇ ਮਨ ਵਿੱਚ ਪਿਆਰ ਬੜਾ ਹੈ, ਕਿਰਪਾ ਕਰ ਤੇ ਰੋਟੀ ਖਾ ਲੈ। ਹੱਥ ਜੋੜਦਾ ਤੰਨਾ, ਮਿੰਨਤਾਂ ਕਰਦਾ ਮੱਥੇ।

ਧਰਨਾ ਵੀ ਹੁਣ ਜਿੱਦ ਤੇ ਆ ਗਿਆ। ਕਹਿਣ ਲੱਗਾ ਠਾਕੁਰ, ਤਿੰਨ ਦਿਨ ਹੋ ਗਏ ਨੇ ਅਰਦਾਸਾਂ ਕਰਦੇ ਆ, ਹੱਥ ਜੋੜਦੇ ਆ, ਤੂੰ ਨਹੀਂ ਆਇਆ। ਜੇ ਤੇਰੀ ਜਿੱਦ ਹੈ, ਪੜਿਆ ਲਿਖਿਆਂ ਦੇ ਹੱਥੋਂ, ਪੰਡਤਾਂ ਦੇ ਹੱਥੋਂ ਖਾਣਾ, ਤੇ ਮੇਰੀ ਵੀ ਫਿਰ ਜਿੱਦ ਹੈ।

ਕਿੱਥੇ ਰੱਬ, ਕਿੰਨੇ ਰੱਬ ਦੇਖੇ। ਉਹਨੂੰ ਪੁੱਛੋ, ਭਾਈ ਤੂੰ ਇਸ ਲਾਇਕ ਹੈ ਕਿ ਤੂੰ ਰੱਬ ਨੂੰ ਦੇਖ ਸਕੇ? ਜੇ ਦੇਖਣਾ ਹੈ ਉਸ ਨੂੰ ਤੇ ਭਗਤ ਧੰਨੇ ਵਰਗਾ ਆਪਣਾ ਮਨ ਬਣਾ ਲਓ। ਕਦੀ ਕਿਹਾ ਕਿਸੇ ਨੇ, ਐ ਠਾਕੁਰ, ਐ ਸਤਿਗੁਰੂ, ਐ ਰੋਟੀ ਪਈ, ਜਦੋਂ ਤੱਕ ਤੂੰ ਨਹੀਂ ਖਾਵੇਂਗਾ ਅਸੀਂ ਨਹੀਂ ਖਾਵਾਂਗੇ। ਜਦ ਕਦੀ ਕਿਹਾ ਨਹੀਂ, ਉਹਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਾਨੂੰ ਉਹ ਰੱਬ, ਉਹ ਸਤਿਗੁਰੂ ਕਿਸ ਤਰ੍ਹਾਂ ਮਿਲੇਗਾ? ਐ ਧੰਨਾ ਬੈਠਾ ਕਹਿਣ ਲੱਗਾ, ਠਾਕੁਰ ਫੈਸਲਾ ਕਰ ਲਿਆ, ਜੇ ਤੂੰ ਨਹੀਂ ਖਾਣੀ ਤੇ ਮੈਂ ਵੀ ਰੋਟੀ ਨਹੀਂ ਖਾਣੀ। ਜਦੋਂ ਮਨ ਵਿੱਚ ਇਹ ਧਾਰ ਲਿਆ ਤਾਂ ਉਸ ਪਰਮੇਸ਼ਰ ਨੂੰ ਆਣਾ ਪਿਆ, ਪਰਤੱਖ ਹੋ ਕੇ ਧੰਨੇ ਦੇ ਸਾਹਮਣੇ ਬੈਠ ਗਏ।

ਜੋੜ ਕੇ ਕਹਿੰਦਾ ਨਹੀਂ ਠਾਕੁਰ ਇਹ ਰੋਟੀ ਤੇਰੇ ਵਾਸਤੇ ਪਹਿਲਾਂ ਤੂੰ ਖਾ ਅੱਗੋਂ ਠਾਕੁਰ ਪਿਆਰ ਨਾਲ ਮੁਸਕਰਾਉਂਦੇ ਹੋਏ ਕਹਿਣ ਲੱਗੇ ਨਹੀਂ ਧੰਨਿਆ ਪਹਿਲਾਂ ਤੂੰ ਖਾ ਸਤਸੰਗ ਤੇ ਉਹਨਾਂ

ਅਗੂੰ ਠਾਕੁਰ ਅੱਖਾਂ ਵਿੱਚ ਪਿਆਰ ਧੰਨੇ ਵਾਸਤੇ ਮਨ ਵਿੱਚ ਵੀ ਪਿਆਰ ਤੇ ਕਹਿੰਦੇ ਨੇ ਧੰਨਿਆ ਤੂੰ ਤਿੰਨਾਂ ਦਿਨਾਂ ਦਾ ਭੁੱਖਾ ਹੈ ਤੂੰ ਪਾਣੀ ਤੱਕ ਨਹੀਂ ਪੀਤਾ ਧੰਨਿਆ ਪਹਿਲਾਂ ਤੂੰ ਖਾ ਜਦੋਂ ਇਹ ਗੱਲ ਕਹੀ ਤੇ ਧੰਨੇ ਦੇ ਮਨ ਵਿੱਚ ਵੀ ਪਿਆਰ ਆਇਆ ਤੇ ਧੰਨਾ ਅੱਗੋਂ ਲਾਡ ਨਾਲ ਕਹਿੰਦਾ ਠਾਕੁਰ ਜੇ ਤੈਨੂੰ ਮੇਰਾ ਇੰਨਾ ਹੀ ਫਿਕਰ ਸੀ ਤੇ ਪਹਿਲਾਂ ਕਿਉਂ ਨਾ ਆ ਗਿਆ ਠਾਕੁਰ ਮੈਨੂੰ ਪਤਾ ਹੈ ਬੜੀ ਦੁਨੀਆ ਹੈ ਤੈਨੂੰ ਭੋਗ ਲਵਾਉਣ ਵਾਲੀ ਤੈਨੂੰ ਕਾਹਦੀ ਪਰਵਾਹ ਪਰ ਮੇਰਾ ਤਾਂ ਕੋਈ ਨਹੀਂ ਜਿਹੜਾ ਮੈਨੂੰ ਕਹਿੰਦਾ ਧੰਨਿਆ ਕਿਉਂ ਭੁੱਖਾ ਬੈਠਾ ਹੈ ਰੋਟੀ ਖਾ ਲੈ ਜਦੋਂ ਇਹ ਗੱਲ ਧੰਨੇ ਨੇ ਕਹੀ ਤੇ ਠਾਕੁਰ ਦਾ ਮਨ ਭਰ ਆਇਆ ਧੰਨੇ ਨੂੰ ਗੱਲ ਨਾਲ ਲਗਾ ਲਿਆ ਤੇ ਨਾਲੇ ਕਿਹਾ ਧੰਨਿਆ ਉਹ ਤੈਨੂੰ ਕੀ ਪਤਾ ਜੇ ਤਿੰਨਾਂ ਦਿਨਾਂ ਦਾ ਤੂੰ ਕੁਝ ਨਹੀਂ ਖਾਧਾ

ਧਰਨਾ ਹੋਰ ਪਿਆਰ ਨਾਲ ਭਰ ਆਇਆ। ਕਹਿਣ ਲੱਗਾ ਠਾਕੁਰ, ਭਾਵੇਂ ਮੈਂ ਤਿੰਨਾਂ ਦਿਨਾਂ ਦਾ ਭੁੱਖਾ, ਤੂੰ ਵੀ ਤਿੰਨਾਂ ਦਿਨਾਂ ਦਾ ਭੁੱਖ ਹੈ, ਪਰ ਠਾਕੁਰ ਖਾਵੇਂਗਾ ਪਹਿਲਾਂ।

ਹੁਣ ਬਚਿਆ ਹੋਇਆ ਪ੍ਰਸ਼ਾਦਾ ਬਚੀ ਹੋਈ ਰੋਟੀ ਧੰਨੇ ਨੇ ਖਾਧੀ ਉਹ ਅਨਪੜ ਗਰੀਬ ਧੰਨਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਰੱਬ ਮਿਲਿਆ ਪਰਮੇਸ਼ਰ ਮਿਲਿਆ ਤੇ ਉਹ ਧੰਨਾ ਹੁਣ ਤਿੰਨਾਂ ਲੋਕਾਂ ਦਾ

ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਗੁਰੂ ਕੀ ਸਾਧ ਸੰਗਤ ਆਪ ਸਭ ਮਾਈ ਭਾਈ ਨੂੰ ਅੱਜ ਦੇ ਦਿਹਾੜੇ ਬਾਰੇ ਪਤਾ ਹੈ ਵੀ ਸ਼ਹੀਦੀ ਗੁਰਪੁਰਬ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਹੈ, ਸ਼ਹੀਦੀ ਪਾਈ ਹੈ, ਜਾਂ ਇਉਂ ਕਹੋ ਕਿ ਇਹ ਜੋ ਕੁਝ ਵੀ ਭਾਣਾ ਉਸ ਨਿਰੰਕਾਰ ਦਾ ਇਹ ਵਰਤਿਆ ਹੈ ਕਿਸ ਵਾਸਤੇ, ਵੀ ਸੰਸਾਰ ਵਿਚ ਗੁਰੂ ਮਹਾਂਪੁਰਖ ਦੁਨੀਆਂ ਨੂੰ ਅੱਗੇ ਵਾਸਤੇ ਪੂਰਨੇ ਪਾ ਕੇ ਦੱਸਦੇ ਹਨ, ਸਾਨੂੰ ਸਮਤ ਦੇਣ ਵਾਸਤੇ ਐਸੇ ਕਾਰਨਾਮੇ ਕਰਦੇ ਹਨ ਕਿ ਦੁਨੀਆਂ ਨੂੰ ਰਸਤਾ ਮਿਲੇ, ਕੋਈ ਸੰਸਾਰ ਨੂੰ ਐਸੀ ਮਤ ਆਵੇ ਜਿਸ ਨਾਲ ਦੁਨੀਆਂ ਦਾ ਭਲਾ ਹੋ ਸਕੇ। ਉਹ ਕਿਹੜੀ ਮਤ, ਵੀ ਸਭ ਤੋਂ ਵੱਡੀ ਦਾਤ ਕਿਹੜੀ ਹੈ? ਭਾਣੇ ਦੀ। ਭਾਣੇ ਤੋਂ ਵੱਡੀ ਦਾਤ ਹੋਰ ਕੋਈ ਨਹੀਂ। ਵੀ ਭਾਣਾ ਮੰਨਣਾ, ਭਾਣੇ ਦਾ ਭਾਵ ਹੈ ਕਿ ਜੋ ਵਾਹਿਗੁਰੂ ਨੂੰ ਪਾਉਂਦਾ, ਜੋ ਦਰਬਾਰ ਵਿਚ ਰਹਿਣਾ, ਜਿਵੇਂ ਮਾਲਕ ਕਰਾਵੇ ਉਵੇਂ ਕਰਨਾ। ਇਹ ਨਹੀਂ ਜੇ ਮਾਲਕ ਹਸਾਉਂਦਾ ਹੈ ਤੇ ਅਸੀਂ ਰੋਣ ਲੱਗ ਜਾਈਏ, ਤੇ ਜੇ ਮਾਲਕ ਰੋਂਦਾ ਹੈ ਤੇ ਅਸੀਂ ਹੱਸਣ ਲੱਗ ਜਾਈਏ। ਨਹੀਂ, ਜਿਵੇਂ ਉਸ ਮਾਲਕ ਦੀ ਰਜ਼ਾ ਹੈ, ਪਾਉਂਦਾ ਹੈ, ਭਾਣਾ ਹੈ ਵਾਹਿਗੁਰੂ ਦਾ, ਤੇ ਉਵੇਂ ਹੀ ਸਿੱਖ ਸੇਵਕਾਂ ਨੂੰ ਚੱਲਣਾ ਚਾਹੀਦਾ। ਤੇ ਸਾਡੇ ਵਾਸਤੇ ਇਹ ਪੂਰਨੇ ਪਾਏ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਵੀ ਉਸ ਵਾਹਿਗੁਰੂ ਨਿਰੰਕਾਰ ਦਾ ਭਾਣਾ ਮੰਨਿਆ ਕਿ ਉਨ੍ਹਾਂ ਵਿਚ ਕੋਈ ਸ਼ਕਤੀ ਨਹੀਂ ਸੀ। ਹਰਨ ਭਰਨ ਜਾਂਕਾ ਨੇਤਰ ਫੋਰ, ਐਸੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਬਾਰੇ ਭੱਟਾਂ ਨੇ ਇਉਂ ਲਿਖਿਆ ਕਿ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਪੰਜਵੇਂ ਗੁਰੂ ਨਾਨਕ ਸਾਹਿਬ ਨਿਰੰਕਾਰ ਦੀ ਜੋਤ ਸੰਸਾਰ ਵਿਚ ਆ ਕੇ ਪੂਰਨੇ ਪਾਏ ਹਨ। ਮੀਆਂ ਮੀਰ ਨੇ ਕਿਹਾ ਗਰੀਬ ਨਵਾਜ਼, ਆਪ ਦੀ ਬਾਣੀ ਵਿਚ ਇਉਂ ਲਿਖਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲੇਹੋ ਵਡਿਆਈ। ਵੀ ਕੋਈ ਐਸਾ ਸਿੱਖ ਹੈ ਵੀ ਜਿਹੜੀਆਂ ਇਹ ਪੰਗਤੀਆਂ ਆਪ ਨੇ ਲਿਖੀਆਂ ਹਨ, ਦਰਗਾਹੀ ਬਾਣੀ ਉਚਾਰੀ ਹੈ, ਕਿਸੇ ਸਿੱਖ ਤੇ ਘਟਦੀ ਹੈ? ਕਿਉਂਕਿ ਬਾਣੀ ਘਟਾ ਕੇ ਹੀ ਲਿਖੀ ਹੈ, ਉਪਦੇਸ਼ ਦੁਨੀਆਂ ਕਰਦੀ ਹੈ, ਹਰ ਕੋਈ ਦੂਸਰੇ ਨੂੰ ਉਪਦੇਸ਼ ਕਰਦਾ ਹੈ, ਪਰ ਉਪਦੇਸ਼ ਦੱਸਿਆ ਹੈ ਕਿ ਤਿੰਨ ਤਰ੍ਹਾਂ ਦਾ ਉਪਦੇਸ਼ ਹੁੰਦਾ ਹੈ। ਇੱਕ ਹੁੰਦਾ ਉੱਤਮ ਉਪਦੇਸ਼, ਦੂਜਾ ਮੱਧਮ ਤੇ ਤੀਸਰਾ ਕਨਿਸ਼ਟ ਉਪਦੇਸ਼ ਹੁੰਦਾ ਹੈ। ਉੱਤਮ ਉਪਦੇਸ਼ ਉਹ ਹੁੰਦਾ ਹੈ ਕਿ ਆਪ ਕਮਾਈ ਕਰਨੀ, ਬਲਕਿ ਜ਼ਿਆਦੇ ਕਰਨੀ ਤੇ ਕਹਿਣਾ ਘੱਟ। ਇੱਕ ਆਪ ਮੱਧ ਉਪਦੇਸ਼ ਉਹ ਹੁੰਦਾ ਹੈ ਵੀ ਜਿੰਨਾ ਕੁ ਆਪ ਕਰਿਆ ਉਨਾ ਕੁ ਦੂਸਰੇ ਨੂੰ ਕਹਿ ਦਿੱਤਾ, ਤੇ ਕਨਿਸ਼ਟ ਉਪਦੇਸ਼ ਉਹ ਹੁੰਦਾ ਹੈ ਕਿ ਆਪ ਕਰਨਾ ਨਹੀਂ ਤੇ ਲੋਕਾਂ ਨੂੰ ਕਹੀ ਜਾਣਾ। ਉਨ੍ਹਾਂ ਨੂੰ ਤਾਂ ਸਾਹਿਬ ਨੇ ਕਿਹਾ ਕਿ ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿੰਨੀ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ, ਇਹ ਉੱਤਮ ਉਪਦੇਸ਼ ਹੈ ਵੀ ਆਪ ਕਮਾਈਆਂ ਕੀਤੀਆਂ ਹਨ,
ਅੱਖਰ ਅੱਖਰ ਤੇ ਅਮਲ ਕੀਤਾ ਹੈ, ਕਮਾਈ ਕੀਤੀ ਹੈ, ਤੇ ਫਿਰ ਦੁਨੀਆਂ ਨੂੰ ਉਪਦੇਸ਼ ਕੀਤਾ ਵੀ ਤੁਸੀਂ ਵੀ ਕਰੋ, ਤੁਸੀਂ ਵੀ ਐਸੀ ਕਮਾਈ ਕਰੋ। ਇਸ ਵਾਸਤੇ ਮੀਆਂ ਮੀਰ ਇਹ ਨਿਰੰਕਾਰ ਦੀ ਬਾਣੀ ਹੈ, ਉੱਤਮ ਉਪਦੇਸ਼ ਹੈ। ਤੂੰ ਚਾਹੁੰਦਾ ਕਿ ਵੀ ਕਦੇ ਮੈਂ ਦੇਖਾਂ ਜਾਂ ਕੋਈ ਸਿੱਖ ਤੇ ਜਿਸ ਦੇ ਉੱਪਰ ਇਹ ਪੰਕਤੀਆਂ ਘਟਦੀਆਂ ਹਨ ਵੀ ਅੱਖਾਂ ਨਾਲ ਦਰਸ਼ਨ ਕਰਾਂ, ਕੋਈ ਸਮਾਂ ਆਵੇਗਾ ਤੂੰ ਆਪਣੇ ਅੱਖਾਂ ਨਾਲ ਵੇਖ ਲਈ ਵੀ ਜਿਵੇਂ ਇਹ ਬਾਣੀ ਉਚਾਰੀ ਹੈ, ਤਨ ਮਨ ਕਾਟ ਕਾਟ ਸਭ ਅਰਪੀ ਵਿਚ ਅਗਨੀ ਆਪ ਜਲਾਈ। ਇਹ ਸਰੀਰ ਨੂੰ ਤੂੰ ਅੱਖਾਂ ਨਾਲ ਵੇਖ ਲਈ ਕਿਵੇਂ ਅੱਗ ਵਿਚ ਜਲ ਰਿਹਾ ਹੋਵੇਗਾ। ਜਦੋਂ ਵੇਖਿਆ ਤੇ ਮੀਆਂ ਮੀਰ ਰੋ ਪਿਆ, ਗਰੀਬ ਨਵਾਜ ਐਸਾ ਸਮਾਂ ਜੋ ਸੀਨ ਹੈ ਅੱਖਾਂ ਨਾਲ ਮੈਂ ਵੇਖ ਨਹੀਂ ਸਕਦਾ, ਪਰ ਹੁਕਮ ਮੰਨਣਾ, ਭਾਣਾ ਮੰਨਣਾ ਸਭ ਤੋਂ ਵੱਡੀ ਦਾਤ ਇਹੀ ਹੈ। ਦੁਨੀਆਂ ਵਿਚ ਸਾਰੇ ਪਈ ਸਤਿਕਾਰਯੋਗ ਹਨ, ਜਿਤਨੇ ਵੀ ਪੀਰ ਪੈਗੰਬਰ ਅਵਤਾਰ ਮਹਾਂਪੁਰਖ ਆਏ ਹਨ ਦੁਨੀਆਂ ਵਿਚ, ਸਭ ਨੇ ਸੰਸਾਰ ਦਾ ਭਲਾ ਕੀਤਾ। ਕਿਸੇ ਨੇ ਕਿਵੇਂ ਕੀਤਾ ਹੈ, ਕਿਸੇ ਨੇ ਕਿਵੇਂ ਭਾਵ ਕੇ ਦੁਨੀਆਂ ਨੂੰ ਤਾਰਿਆ ਹੈ, ਅੱਗੇ ਵਾਸਤੇ ਵੀ ਦੁਨੀਆਂ ਨੂੰ ਤਾਰਦੇ ਰਹਿਣਗੇ। ਪਰ ਐਸਾ ਜੋ ਦਰਜਾ ਹੈ, ਮਰਾਤਬਾ ਹੈ, ਐਸੀ ਭਾਣੇ ਦੀ ਦਾਤ ਅੱਜ ਤੱਕ ਕਿਸੇ ਹੋਰ ਗੁਰੂ ਅਵਤਾਰ ਮਹਾਂਪੁਰਖ ਨੂੰ ਨਹੀਂ ਮਿਲੀ। ਜੋ ਭਾਣੇ ਦੀ ਪੜ੍ਹਾਈ ਆਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੀਤੀ ਹੈ, ਸਾਨੂੰ ਸਮਝਾਉਣ ਵਾਸਤੇ, ਸਮਤ ਦੇਣ ਵਾਸਤੇ ਕਿਸੇ ਹੋਰ ਗੁਰੂ ਮਹਾਂਪੁਰਖ ਨੇ ਨਹੀਂ ਕੀਤੀ। ਤੇ ਤਾਂਹੀਓ ਤਾਂ ਬਾਬਾ ਜੀ ਕਹਿ ਸਨ, ਭਾਈ ਕਲਯੁਗ ਦੇ ਵਿਚ ਮਤ ਕੋਈ ਦਮ ਮਾਰੇ ਵੀ ਗੁਰੂ ਬਣੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਹੋਰ ਗੁਰੂ ਨਹੀਂ ਬਣ ਸਕਦਾ। ਦਸ ਗੁਰੂ ਹੋਏ ਹਨ ਤੇ ਦਸਾਂ ਗੁਰਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਹਨ, ਹੋਰ ਕਿਸੇ ਨੂੰ ਨਾ ਕੋਈ ਹੱਕ ਹੈ ਗੁਰੂ ਬਣਨ ਦਾ ਤੇ ਨਾ ਕੋਈ ਬਣ ਸਕਦਾ ਹੈ। ਐਸੀ ਕੋਈ ਕਮਾਈ ਕਰੇ ਤਾਂ ਕਹਿ ਸਕੇ ਨਾ ਵੀ ਕਮਾਈ ਵੀ ਨਾ ਕਰਨੀ ਤੇ ਗੱਲਾਂ ਨਾਲ ਕੋਈ ਗਿਆਨ ਨਹੀਂ ਮਿਲਦਾ, ਗੱਲਾਂ ਨਾਲ ਕੋਈ ਗੁਰੂ ਨਹੀਂ ਬਣਦਾ। ਵੀ ਕਲਯੁਗ ਦੇ ਵਿਚ ਕੋਈ ਵੀ ਨਾ ਕੋਈ ਗੁਰੂ ਬਣ ਸਕਦਾ ਤੇ ਨਾ ਕਿਸੇ ਨੂੰ ਬਣਨ ਦਾ ਹੱਕ ਹੈ। ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਹੋਏ ਹਨ। ਆਪਾਂ ਸਾਰੇ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਹਾਂ, ਸਾਖੀਆਂ ਪੜ੍ਹਦੇ ਸੁਣਦੇ ਗੁਰਸਿੱਖਾਂ ਤੋਂ ਗੁਰਮੁਖਾਂ ਤੋਂ ਰਹਿੰਦੇ ਹਾਂ ਤੇ ਗਾਹਾਂ ਨੂੰ ਵੀ ਰਹਿੰਦੇ ਹਾਂ, ਰਹਿਣਾ ਹੈ। ਪਰ ਗੁਰਪੁਰਬ ਮਨਾਉਣ ਦਾ ਭਾਵ ਬਾਬਾ ਜੀ ਨੇ ਹਮੇਸ਼ਾ ਜ਼ੋਰ ਦੇਣਾ, ਭਾਈ ਜੈਸਾ ਵੀ ਗੁਰਪੁਰਬ ਮਨਾ ਰਹੇ ਹਾਂ ਉਸੇ ਅਮਲ ਕਰੀਏ। ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਸ੍ਰਿਸ਼ਟੀ ਦੇ ਮਾਲਕ ਸਮਰੱਥ ਸਨ। ਜਦੋਂ ਅੱਠ ਗ੍ਰਹਿ ਆਉਣ ਵਾਲੇ ਸੀ, ਬੜੇ ਬੜੇ ਮਹਾਂਪੁਰਖ ਜਾਂ ਵਿਦਵਾਨ ਜੋਸਤੀ ਜਿਨ੍ਹਾਂ ਨੇ ਬਾਬਾ ਜੀ ਦੀ ਸੋਭਾ ਸੁਣੀ ਸੀ ਤੇ ਆ ਕੇ ਅਰਜ ਕੀਤੀ, ਜੀ ਬੜਾ ਸਮਾਂ ਭਿਆਨਕਾਰ ਹੈ, ਆਪ ਕਿਰਪਾ ਕਰੋ ਵੀ ਇਸ ਦੁਨੀਆਂ ਤੋਂ ਭਾਰ ਟਲ ਜਾਵੇ, ਇਹ ਸਮਾਂ ਨਾ ਵਰਤੇ, ਕਿਸੇ ਨੇ ਰਹਿਣਾ ਨਹੀਂ। ਤਾਂ ਬਾਬਾ ਜੀ ਕਹਿਣਗੇ, ਭਾਈ ਪਹਿਲਾਂ ਤਾਂ ਸਭ ਨੂੰ ਜੀ ਆਇਆ, ਪ੍ਰਾਤਨ ਪਿਛਲੀਆਂ ਮਸਾਲਾਂ ਦੇ ਕੇ ਵੀ ਭਗਵਾਨ ਰਾਮ ਚੰਦਰ ਮਹਾਰਾਜ ਜੀ ਨੇ 14 ਸਾਲ ਬਨਵਾਸ ਕੱਟਿਆ, ਮਰਜਾਦਾ ਪੁਰਸ਼ੋਤਮ ਅਵਤਾਰ ਸਨ, ਕੋਈ ਲੋੜ ਨਹੀਂ ਸੀ, ਉਹ ਸਮਾਂ ਬਦਲ ਸਕਦੇ ਸਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਵੀਆਂ ਤੇ ਕਿਉਂ ਬੈਠਣਾ ਕੀਤਾ, ਦੇਗਾਂ ਵਿਚ ਸਾਹਿਬ ਉਬਾਲੇ ਗਏ ਪਰ ਸਰੀਰ ਉਨ੍ਹਾਂ ਦਾ ਉਬਾਲਿਆ ਗਿਆ,
ਸਰੀਰ ਨੂੰ ਦੁੱਖ ਜ਼ਰੂਰ ਹੈ ਪਰ ਆਤਮਾ ਨੂੰ ਕੋਈ ਦੁੱਖ ਨਹੀਂ। ਇਉਂ ਬਾਬਾ ਜੀ ਨੇ ਕਈ ਹੋਰ ਮਿਸਾਲਾਂ ਦੇ ਕੇ ਕਿਹਾ ਭਾਈ ਵੀ ਉਹ ਗੁਰੂ ਅਵਤਾਰ ਮਹਾਂਪੁਰਖ ਨਹੀਂ ਸੀ ਸਮਾਂ ਬਦਲ ਸਕਦੇ, ਉਹ ਸਮੇਂ ਨੂੰ ਮੋੜ ਸਕਦੇ ਸਨ, ਉਨ੍ਹਾਂ ਦੇ ਹੁਕਮ ਵਿਚ ਸਭ ਕੁਝ ਹੁੰਦਾ ਹੈ। ਜੇ ਐਡੇ ਐਡੇ ਗੁਰੂਆਂ ਨੇ ਮਹਾਂਪੁਰਖਾਂ ਨੇ ਅਵਤਾਰਾਂ ਨੇ ਵੀ ਸਮਾਂ ਨਹੀਂ ਬਦਲਿਆ ਤੇ ਆਪਾਂ ਕਿਵੇਂ ਸਮਾਂ ਬਦਲ ਦੇਵਾਂਗੇ, ਜਾਂ ਆਪਾਂ ਨੂੰ ਸਮਾਂ ਬਦਲਣ ਦਾ ਕੀ ਹੱਕ ਹੈ। ਫਰੀਦ ਨੇ ਮਿਹਣਾ ਮਾਰਿਆ ਕਿ ਦਰਿਆ ਨੂੰ ਤੂੰ ਢਾ ਨਾ ਲਾ, ਆਕਾਸ਼ਬਾਣੀ ਹੋਈ ਫਰੀਦ ਤੂੰ ਮੇਰਾ ਸਰੀਕ ਜੰਪੇ, ਇਹ ਵੀ ਮੇਰੇ ਹੁਕਮ ਵਿਚ ਹੈ ਭੈ ਵਿਚ ਪਾਉਣ ਵਹ ਸਦਵਾਓ ਤੇ ਭੈ ਵਿਚ ਚੱਲੇ ਹੈ ਲਖ ਦਰਿਆਓ, ਇਹ ਮੇਰੇ ਹੁਕਮ ਵਿਚ ਹੈ, ਆਪਣੇ ਆਪ ਕੋਈ ਢਾ ਨਹੀਂ ਲਾ ਰਿਹਾ, ਮਕਾਨ ਨਹੀਂ ਢਾ ਰਿਹਾ। ਫਿਰ ਫਰੀਦ ਨੇ ਮਾਫੀ ਮੰਗੀ ਵੀ ਗਲਤੀ ਹੋ ਗਈ ਹੈ, ਮੈਂ ਰੱਬ ਦਾ ਸਰੀਕ ਨਹੀਂ ਬਣਨਾ, ਮੈਂ ਰੱਬ ਦਾ ਸੇਵਕ ਬਣਨਾ ਹੈ, ਮੈਂ ਰੱਬ ਦਾ ਦਾਸ ਬਣਨਾ ਹੈ, ਆਗਿਆ ਮਰਨੀ ਆਪਣੇ ਮਾਲਕ ਦੀ। ਫਿਰ ਜਿੱਧਰ ਰੱਬ ਰਜਾਏ ਬਹਿਣ ਤਦਾਉ ਗੌ ਕਰੇ, ਐ ਦਰਿਆ ਜਿਵੇਂ ਮੇਰੇ ਰੱਬ ਦੀ ਰਜਾ ਤੂੰ ਉਵੇਂ ਕਰ, ਮੈਂ ਤੇਰੇ ਕੋਲੋਂ ਵੀ ਮਾਫੀ ਮੰਗਦਾ ਵੀ ਤੂੰ ਤਾਂ ਹੁਕਮ ਦਾ ਬੰਦਾ ਹੈ, ਆਪਣੇ ਆਪ ਤਾਂ ਕੁਝ ਨਹੀਂ ਨਾ ਕਰ ਰਿਹਾ, ਖੁਦਾ ਤੋਂ ਤਾਂ ਮਾਫੀ ਮੰਗਣੀ ਹੈ, ਮੈਂ ਤੇਰੇ ਕੋਲੋਂ ਵੀ ਮਾਫੀ ਮੰਗਦਾ, ਹੁਣ ਤੂੰ ਜਿਵੇਂ ਮਰਜ਼ੀ ਕਰ, ਤੂੰ ਆਪਣੇ ਮਾਲਕ ਦਾ ਹੁਕਮ ਮੰਨ ਤੇ ਮੈਂ ਵੀ ਮਾਲਕ ਦਾ ਹੀ ਹੁਕਮ ਮੰਨਾਂਗਾ। ਮੈਨੂੰ ਪਤਾ ਲੱਗ ਗਿਆ ਤਾਂ ਬਾਬਾ ਜੀ ਕਹਿੰਦੇ ਭਾਈ ਆਪਾਂ ਮਾਲਕ ਦਾ ਹੁਕਮ ਮੋੜਨਾ ਨਹੀਂ, ਦੁਨੀਆਂ ਵਿਚ ਸਭ ਤੋਂ ਵੱਡਾ ਪੁੰਨ ਕਿਹੜਾ ਹੈ, ਆਪਣੇ ਮਾਲਕ ਦਾ ਗੁਰੂ ਦਾ ਹੁਕਮ ਮੰਨਣਾ, ਵੀ ਏਦੋਂ ਵੱਡਾ ਪੁੰਨ ਜਾਂ ਸੇਵਾ ਭਗਤੀ ਨਾਮ ਕੋਈ ਚੀਜ਼ ਨਹੀਂ, ਚਾਹੇ ਕੁਝ ਵੀ ਕਰ ਲੋ ਇਕੋ ਹੀ ਗੱਲ ਹੈ, ਨਾਨਕ ਲੇਖਾ ਇਕ ਗੱਲ ਹੋਰ ਹੋ ਮੈਂ ਚੱਖਣਾ ਝਾਕ, ਉਹ ਕਿਹੜੀ ਇਕ ਗੱਲ ਹੈ, ਹੁਕਮ ਮੰਨਣਾ। ਆਗਿਆ ਮੰਨਣੀ ਏਦੋਂ ਵੱਡੀ ਭਗਤੀ ਸੇਵਾ ਕੋਈ ਨਹੀਂ। ਦਸਵੇਂ ਪਾਤਸ਼ਾਹ ਨੇ ਕਿਹਾ ਗਰੀਬ ਨਵਾਜ ਚਿੱਤ ਨਾ ਭਇਓ ਹਮਰਾ ਆਵਨ ਕਹਿ, ਤੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਵੀ ਭਗਤੀ ਵੱਡੀ ਕਿ ਮੇਰਾ ਹੁਕਮ ਵੱਡਾ, ਤੇਰੀ ਬਿਰਤੀ ਨੂੰ ਵੇਖਾਂ ਕਿ ਤੂੰ ਮੇਰੀ ਆਗਿਆ ਮੰਨਣੀ ਹੈ, ਵੀ ਤੇਰੀ ਬਿਰਤੀ ਲੱਗੀ ਹੋਈ ਹੈ, ਸੁਰਤੀ ਮੇਰੇ ਚਰਨਾਂ ਨਾਲ ਜੁੜੀ ਹੋਈ ਹੈ, ਪਰ ਇਹ ਵੱਡੀ ਗੱਲ ਨਹੀਂ, ਮੇਰੀ ਆਗਿਆ ਵੱਡੀ ਹੈ। ਹੱਥ ਜੋੜੇ ਸਿਰ ਨਵਾਇਆ ਗਰੀਬ ਨਵਾਜ, ਹੇ ਅਕਾਲ ਪੁਰਖ ਜਿਵੇਂ ਤੇਰੀ ਰਜਾ, ਠਾਣ ਪਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਸਹਾਇਤਾ ਮੰਗਲੀ ਵੀ ਕਿਰਪਾ ਕਰਨੀ, ਜਿਹੜਾ ਪੰਥ ਸਾਜਣਾ ਹੈ ਮੈਨੂੰ ਹੁਕਮ ਹੈ ਨਾ, ਇਸ ਪੰਥ ਦੀ ਆਪ ਸਹਾਇਤਾ ਕਰਨੀ, ਇਸ ਪੰਥ ਵਿਚ ਆਪ ਹੋ ਕੇ ਵਰਤਣਾ, ਇਸ ਪੰਥ ਦੇ ਆਪ ਅੰਗ ਸੰਗ ਰਹਿਣਾ ਗਰੀਬ ਨਵਾਜ, ਪਰ ਮੈਨੂੰ ਮਾਫ਼ ਕਰੋ ਮੈਂ ਤੁਹਾਡੀ ਆਗਿਆ ਹੀ ਮੰਨਾਂਗਾ। ਤਾਂ ਬਾਬਾ ਜੀ ਕਹਿੰਦੇ ਭਾਈ ਆਗਿਆ ਮੋੜਨੀ ਨਹੀਂ, ਵੀ ਸਭ ਤੋਂ ਵੱਡਾ ਪੁੰਨ ਭਗਤੀ ਸੇਵਾ ਹੁਕਮ ਮੰਨਣਾ ਹੈ, ਤੇ ਸਭ ਤੋਂ ਵੱਡਾ ਪਾਪ ਕਿਹੜਾ ਹੈ, ਪਾਪ ਤਾਂ ਬਹੁਤ ਤਰ੍ਹਾਂ ਦੇ ਹਨ ਨਾ, ਪਰ ਸਭ ਤੋਂ ਵੱਡਾ ਪਾਪ ਇਹ ਹੈ ਕਿ ਜਿਹੜਾ ਆਪਣੇ ਗੁਰੂ ਦੀ ਆਗਿਆ ਮੋੜ ਦੇਣੀ। ਤਾਂ ਬਾਬਾ ਜੀ ਕਹਿਣਗੇ ਭਾਈ ਆਪਾਂ ਸਭ ਤੋਂ ਵੱਡਾ ਪਾਪ ਕਰਨਾ ਕਿ ਪੁੰਨ ਕਰਨੇ, ਵੀ ਰੱਬ ਦੀ ਨਿਰੰਕਾਰ ਦੀ ਆਗਿਆ ਮੋੜਨੀ, ਇਦੋਂ ਵੱਡਾ ਕੋਈ ਗਨਾਹ ਬੇਅਦਬੀ ਪਾਪ ਨਹੀਂ। ਜੇ ਅੱਠ ਗ੍ਰਹਿ ਆ ਰਹੇ ਨੇ ਦੁਨੀਆਂ ਨੂੰ ਖਤਮ ਕਰਨਾ, ਜੇ ਨਿਰੰਕਾਰ ਨੇ ਇਵੇਂ ਕਰਨਾ ਤੇ ਆਪਾਂ ਕਿਵੇਂ ਮੋੜ ਸਕਦੇ ਹਾਂ, ਨਾ ਮੋੜਨਾ ਚਾਹੀਦਾ ਜੀ। ਅਸੀਂ ਤਾਂ ਬੜੇ ਆਸਾਬੰਦ ਹੋ ਕੇ ਆਏ ਸੀ ਵੀ ਸਾਨੂੰ ਕੋਈ ਦਿਲਾਸਾ ਮਿਲੇਗਾ,
کوئی آسرا ملے گا، بڑا من ڈولیا ہویا ڈریا ہویا من ہے، تب بابا جی کہیں گے بھائی یہ گرو نانک دا گھر ہے، اسی تا گرو نانک صاحب دے سیوا دار ہاں، پر تسی آسا بند ہو کے آئے ہو پر تھنوں اسی نراسے نہیں موڑ دے، کیونکہ تا ایسا در ہے نہ کدے کوئی خالی مڑیا ہے تے نہ مڑنا ہے۔ کون مڑدا ہے جنہیں آگیا نہیں مننی جاں جی دی بھاونا نہیں شردا نہیں، او بابا جی کہن سن بھائی خالی جاندے ہن، پیار والے بھاونا والے آگیاکاری گرسکھ مائی بھائی گرو نانک دے در تو جھولیاں بھر کے جاندے ہن، کہن لگے فکر نہ کرو سنو نراسے نہیں موڑ دے، کہن لگے جی پھر کرپا کرو آپ نے تاں جواب دیتا چٹا کہ آپ آگیا موڑنی نہیں، حکم نہیں موڑنا۔ بابا جی کہیں گے بھائی آگیا تا کوئی نہیں موڑنی مہاپرکھو، پھر کرنا کی ہے آپ ارداس کرنے کے نرنکار جڑا توں اس سنسار وچ پہار پایا ہے، بھیانک سما آیا ہے آ رہا جا جیواں تے بڑا پہار ہے، پر آپ کرپا کرنی پانا تو اویں برتاؤنا جویں تہاڈی رجا ہووے، پر اسی پہار چکن جوگے بن جائیے، جیڑی اے نیری چلنی اسی سہ سکیے، ڈگ نہ پئیے پیر نہ اکھڑ جان، اسی اس بھیانک سما سانو اے نرنکار سمرتھا بخشو، اسی اے پہار جڑا تسی سنسار تے پاؤنا ہے نا دکھاں دا، اسی پہار چکن جوگے بن جائیے، دکھ کیڑی گل جو نہ چک سکے، جدوں پہار چکن دی سمرتھا واہگرو دے دے وے ایسا بل مل جاوے، پھر دکھ تا ایسے گل دا ہوندا کمزور بندے نوں، تے پانا موڑنا نہیں پر پانا مرن دی دات منگنی، نرنکر سی پانا من سکیے، تیرا کیا میٹھا لاگا ایسا من بناو، ایسی ساڈے من دی وستا بنا دیو بھی تیرا کیا میٹھا لاگا ہر نام پدارتھ نانک منگ، بھی سانو کوڑا نہ لگے برا نہ لگے، اوکھا سما آ جاندا حال دہائی مچا دینے کہ پتہ نہیں رب نے کی قہر کر دیتا ہے، تے سوکھے موقع کدے یاد نہیں کرے جی گرو نے بخشیا یہ تو اسی آپ ہی سب کچھ کریا، چنگا ہو گیا آپ کر لیا تے ماڑا ہو گیا گرو دے متھے لا دینے، نہیں گرو کدے برا نہیں کردا، ستگر سبنا دا پلا منائیں دا تے برا کسے دا نہ ہوئے، آ سبنا دا پلا مناؤن والے دا گرو دا گرپرو ہے جس نے سبنا دے ہی پلا منگیا ہے، کوئی سراف نہیں دتا بھی چندو نے اتنا جرم کیتا ہے، کوئی برا لفظ نہیں کہیا، پر یوں سوچیا کہ اے چندو دے بچارے دے ہاتھ کی ہے، تا میرے مالک دی رجا ہی ایویں ہے، پانا ہی ایویں ہے، گرپر منایا ہویا گل اے سکھن دی لوڑ ہے کہ جدوں کوئی دکھ تکلیف آ جاوے نا، کیونکہ دکھ تکلیف تا ہر انسان نوں آندی ہے، دکھ سکھ دونوں کپڑے پہرے جائے منک، دکھ بھی آندے ہن سکھ بھی آندے ہن، اس موقع گھبراونا نہیں، پانا مننا ہے، یوں سمجھنا ہے کہ جو میرا گرو کردا ہے جو تد پاوا ہے سائی پلی کار تم سدا سلامت نرنکار، بھی میرا گرو چنگا کردا ہے تو میرے پاپا دا پھل ہے، جا مینو نرنکار سمرت دے رہا کہ دکھ دارو سکھ روگ پیا، بھی یہ دکھ نہیں تا دارو ہے، اس نے میرا پلا کرنا ہے، تو آؤ ساکھیاں تا بینت ہن گرو دیاں، سما بہتا نہیں پر ساکھیاں پڑھ لیے سن لیے، ساکھیاں دا بھی بھاو یہی ہے کہ پانا مننا، چاہے کنیاں ساکھیاں پڑھیے، پر اج دا جڑا دہاڑا ہے نا مین گل
ਅਸਲੀ ਗੱਲ ਇਹੀ ਹੈ ਕਿ ਭਾਣੇ ਮੰਨਣ ਦੀ ਗੱਲ ਹੈ। ਦੁੱਖ ਸੁੱਖ ਆ ਜਾਂਦਾ ਹੈ, ਜੇ ਸੁੱਖ ਹੈ ਤਾਂ ਮਾਲਕ ਦਾ ਸ਼ੁਕਰ ਕਰੋ, ਧੰਨਵਾਦ ਕਰੋ। ਜੇ ਦੁੱਖ ਆ ਜਾਂਦਾ ਸਬਰ ਸੰਤੋਖ ਕਰਿਆ ਕਰੋ। ਸਾਰੇ ਹੀ ਕਰਨੇ, ਸਭ ਨੇ ਹੀ ਕਰਨਾ ਹੈ। ਦਾਤ ਮੰਗਣੀ ਸੱਚੇ ਪਾਤਸ਼ਾਹ, ਜਦੋਂ ਵੀ ਕਦੋਂ ਕੋਈ ਦੁੱਖ ਤਕਲੀਫ ਆ ਜਾਵੇ ਨਾ, ਸਾਨੂੰ ਸਬਰ ਸੰਤੋਖ ਦੀ ਦਾਤ ਬਖਸ਼ੋ, ਖੁਸ਼ੀਆਂ ਬਖਸ਼ੇ ਤਾਂ ਤੇਰਾ ਹੀ ਸ਼ੁਕਰ ਕਰੀਏ, ਧੰਨਵਾਦ ਕਰੀਏ। ਆਓ ਕਿਉਂ ਬਈ ਗੁਰੂ ਦਾ ਬਚਨ ਮੰਨੀਏ, ਐਸਾ ਬਚਨ ਗੁਰੂ ਦਾ ਪੱਲੇ ਭਾਣਾ ਮੰਨਣ ਵਾਲਾ ਬਣ ਲਈਏ ਤਾਂ ਸਮਝੋ ਅੱਜ ਦਾ ਗੁਰਪੁਰਬ ਮਨਾਇਆ ਹੋਇਆ ਸਾਡਾ ਸਫਲ ਹੈ। ਗੁਰਪੁਰਬ ਵਿਚ ਕੋਈ ਕਮੀ ਨਹੀਂ, ਸਾਡੇ ਵਿਚ ਕਮੀ ਹੁੰਦੀ ਹੈ ਵੀ ਅਸੀਂ ਗੁਰਪੁਰਬ ਮਨਾਉਂਦਿਆਂ ਹੋਏ ਅਮਲ ਕਮਾਈ ਨਹੀਂ ਕਰਦੇ। ਆਓ ਇਹ ਦਾਤ ਪ੍ਰਭੂ ਆਪੇ ਮੇਲੇ ਆਓ ਧਾਰਨਾ ਪੜ ਕੇ, ਉਸ ਤੋਂ ਉਪਰੰਤ ਗੁਰੂ ਕਾ ਹੁਕਮਨਾਮਾ, ਹੋਰ ਵੀ ਗੁਰੂ ਦੇ ਕੀਰਤਨੀ ਗੁਰਮੁਖ ਆਏ ਹਨ, ਉਨ੍ਹਾਂ ਨੇ ਵੀ ਹਾਜ਼ਰੀ ਭਰਨੀ ਹੈ ਤੇ ਉਹ ਵੀ ਸਰਵਣ ਕਰਨਾ ਹੈ।

ਸਮੋਸਦਾਨ ਦੇਖਿਓ ਕਰ ਜੋਗ ਕੀਤੀ ਕੇ।

0: ਜਾਤੀ ਜਿਹੜੀ ਫੌਲਾਦ ਦੀ ਬਣੀ ਹੋਵੇ, ਜਿਹਦੇ ਬੋਲਾਂ ਚੋਂ ਦੀਨਾ ਲਈ ਆ ਨਿਕਲੇ, ਤਨੋ ਮਨੋ ਗਰੀਬਾਂ ਦਾ
1: ਧਨੀ ਹੋਵੇ,
0: ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕੰਬਾ, ਅਣਖੀ ਸੂਰਮਾ ਤੇਗ ਦਾ ਧਨੀ ਹੋਵੇ, ਕਰੇ ਸਿਰ ਸਰਵਾਰ ਨੇ ਵਤਨ ਉਤੋਂ, ਜਿਹਦੇ ਵਿਚ ਕੋਈ ਕੁਦਰਤੀ
1: ਕਣੀ ਹੋਵੇ,
0: ਸਾਡੇ ਅਥਰੂ ਵੇਖ ਕੇ ਤੜਫ ਉੱਠੇ, ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ, ਜਿਹੜਾ ਕੌਮ ਦੀ ਸ਼ਮਾ ਤੋਂ ਜਾਨਵਾਰੇ, ਹੋਵੇ ਇਹੋ ਜਿਹਾ
1: ਜਥੇਦਾਰ ਸਾਡਾ।
0: ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੀ ਲਲਕਾਰ ਸੁਣ ਕੇ ਸੈਂਕੜੇ ਸਿੰਘਾਂ ਦੇ ਡੋਲੇ ਫਰਕ ਉੱਠੇ, ਅੱਖਾਂ ਵਿੱਚ ਖੂਨ ਉਤਰ ਆਇਆ ਅਤੇ ਮੱਸੇ ਰੰਗੜ ਤੋਂ ਗੁਰੂ ਘਰ ਦੀ ਨਿਰਾਦਰੀ ਦਾ ਬਦਲਾ ਲੈਣ ਵਾਸਤੇ ਸਿੰਘਾਂ ਦੇ ਸੀਨੇ ਵਿੱਚ ਅੱਗ ਮੱਚ ਉੱਠੀ। ਉਸੇ ਵਕਤ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਅਤੇ ਭਾਈ ਮਹਿਤਾਬ ਸਿੰਘ ਪੰਗੂ ਮੀਰਕੋਟੀਆ ਉੱਠ ਖੜੇ ਹੋਏ। ਸਿੰਘਾਂ ਸ਼ੇਰਾਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਤੇ ਚਲੇ ਗਏ। ਜਥੇਦਾਰ ਤੋਂ ਗੁਰੂ ਘਰ ਦੀ ਰਾਖੀ ਕਰਨ ਵਾਸਤੇ ਆਗਿਆ ਮੰਗੀ ਤਾਂ ਪੰਥ ਨੇ ਖੁਸ਼ੀ ਦੇ ਜੈਕਾਰੇ ਛੱਡੀ। ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੇ ਹਨ, ਉਸ ਸਮੇਂ ਦੇ ਦ੍ਰਿਸ਼ ਨੂੰ ਆਪ ਜੀ ਦੀ ਸੇਵਾ ਵਿੱਚ ਹੈ।